0: ਜਦੋਂ ਰਾਤੀ ਚੰਨ ਨਿਕਲਦਾ ਏ ਜਦੋਂ ਕਾਲੇ ਪੱਤਲ ਛਾਉਂਦੇ ਨੇ ਇਸ ਬੇਰੰਗੀ ਜੀ ਦੁਨੀਆ ਵਿੱਚ ਕੁਛ ਲੋਕ ਨਿਕਲ ਕੇ ਆਉਂਦੇ ਨੇ
1: This is FM 101.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਅਸਲਾਮ ਅਲੈਕੁਮ ਸਾਮਿਨ ਪ੍ਰੋਗਰਾਮ ਜਾਨ ਹੈ ਤੇ ਜਹਾਨ ਹੈ ਦੇ ਨਾਲ ਤਾਹਿਰਾ ਜਬੀਨ ਹਾਜ਼ਰ ਹੈ ਇਹ ਪ੍ਰੋਗਰਾਮ ਤੁਹਾਡੀ ਖਿਦਮਤ ਵਿੱਚ ਅਨਵਰ ਹਸਪਤਾਲ ਵੱਲੋਂ ਪੇਸ਼ ਕੀਤਾ ਜਾਂਦਾ ਹੈ ਸਾਡੇ ਨਾਲ ਸਾਡੇ ਪ੍ਰੋਗਰਾਮ 'ਚ ਅੱਜ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਡਾਕਟਰ ਸਾਹਿਬ ਸਾਬਕਾ ਵਾਈਸ ਪ੍ਰਿੰਸੀਪਲ ਨੇ ਲਾਹੌਰ ਮੈਡੀਕਲ ਕਾਲਜ ਦੇ ਵਿੱਚ ਤੇ ਡਾਕਟਰ ਸਾਹਿਬ ਦਾ ਆਪਣੇ ਸ਼ੋਬੇ ਦੇ ਵਿੱਚ 32 ਸਾਲ ਦਾ ਤਜਰਬਾ ਹੈ ਸਾਮਿਨ ਤੁਹਾਨੂੰ ਕੋਈ ਵੀ ਮਸਲਾ ਹੋਏ ਤੁਸੀਂ ਡਾਕਟਰ ਸਾਹਿਬ ਕੋਲ ਕਲੀਨਿਕ ਆ ਸਕਦੇ ਹੋ ਜਿਹੜੇ ਮਰੀਜ਼ ਕਲੀਨਿਕ ਨਹੀਂ ਆ ਸਕਦੇ ਉਹ ਡਾਕ ਦੇ ਜ਼ਰੀਏ ਵੀ ਦਵਾਈ ਮੰਗਵਾ ਸਕਦੇ ਨੇ ਡਾਕਟਰ ਸਾਹਿਬ ਦਾ ਫੋਨ ਨੰਬਰ ਤੇ ਉਹਨਾਂ ਦੇ ਕਲੀਨਿਕ ਦਾ ਐਡਰੈਸ ਨੋਟ ਕਰ ਲਵੋ ਅਨਵਰ ਹਸਪਤਾਲ ਨਜ਼ਦ ਥਾਣਾ ਬਦਾਮੀ ਬਾਗ ਲਾਹੌਰ ਡਾਕਟਰ ਸਾਹਿਬ ਦਾ ਫੋਨ ਨੰਬਰ ਹੈ

0: सिफर तीन सिफर सिफर चार चार एक तीन अठ छे सिफर यानी सिफर 344-13-860 डॉक्टर साहब का दूसरा नंबर नोट कर लवो 03-41-611-7790 यानी 0341-611-7790 डॉक्टर साहब के क्लीनिक के औकातकार ने दोपहर 12 बजे तो लैके शाम 5 बजे तक ते रात 8 बजे तो लैके 11 बजे तक अपने क्लीनिक ते मरीज वेखते ने ते उस समय डॉक्टर साहब नाल इन्हां दे मुख्तलिफ मर्जां दे बारे च जिहड़े कि सानूं सुनन वालियां ने कीते ने मैसेज उन्हां दे बारे च गलबात करने आ ते कुछ बीमारियां दे बारे च डॉक्टर साहब नूं तफसीलन सुनने आ असीं जी अस्सलाम वालेकुम डॉक्टर साहब
1: वालेकुम सलाम
0: डॉक्टर साहब अजकल शुगर दा बहुत सारे लोकां नूं मसला हो रहा है
1: जी
0: सानूं काफी मैसेज मसूल भी हुंदे ने यानी शुगर दी वजह तो लोकां नूं जिहड़े मसले हो जांदे ने मजीद ਪਰਹੇਜ਼ ਔਰ ਹੋਮਿਓਪੈਥਿਕ ਦੇ ਵਿੱਚ ਇਹਦਾ ਤਰੀਕਾ ਇਲਾਜ ਜੋ ਹੈ ਉਹ ਤੁਸੀਂ ਤਫਸੀਲਨ ਸਾਨੂੰ ਦੱਸ ਦਿਓ
1: ਬਿਸਮਿਲ੍ਲਾਹ ਰਹਿਮਾਨ ਰਹੀਮ ਸ਼ੂਗਰ ਇੱਕ ਐਸੀ ਨਾਮਰਾਦ ਬਿਮਾਰੀ ਹੈ ਜਦੋਂ ਇੱਕ ਵਾਰੀ ਲੱਗ ਜਾਂਦੀ ਹੈ ਫਿਰ ਬੜੀ ਮੁਸ਼ਕਿਲ ਜਾਨ ਛੱਡਦੀ ਹੈ ਅਤੇ ਸ਼ੂਗਰ ਜਿਹੜੀ ਹੈ ਅਸਲ ਦੇ ਵਿੱਚ ਬਹੁਤੇ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਦਾ ਮੋਟਾਪਾ ਹੁੰਦਾ ਹੈ ਖਾਸ ਤੌਰ 'ਤੇ ਪੇਟ ਦੇ ਉੱਤੇ ਚਰਬੀ ਚੜ੍ਹ ਜਾਂਦੀ ਹੈ ਉਹਦੀ ਵਜ੍ਹਾ ਨਾਲ ਵੀ ਅਕਸਰ ਸ਼ੂਗਰ ਹੋ ਜਾਂਦੀ ਹੈ ਬਾਜ਼ ਔਕਾਤ ਵਾਲਦਿਆਂ ਨੂੰ ਸ਼ੂਗਰ ਹੋਵੇ ਤਾਂ ਅੱਗੇ ਬੱਚਿਆਂ ਨੂੰ ਵੀ ਹੋ ਜਾਂਦੀ ਹੈ ਸ਼ੂਗਰ ਇਹ ਜਿਹੜੇ ਨਾਕਸ ਗਜ਼ਾ ਦੀ ਵਜ੍ਹਾ ਨਾਲ ਐਕਸਰਸਾਈਜ਼ ਨਾ ਕਰਨਾ ਪੈਦਲ ਨਾ ਚੱਲਣਾ ਮੋਟਾਪਾ ਛਾ ਜਾਣਾ ਇਹਦੇ ਨਾਲ ਵੀ ਸ਼ੂਗਰ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ ਆਮ ਤੌਰ 'ਤੇ ਦੋ ਵੱਡੀਆਂ ਇਹਦੀਆਂ ਕਿਸਮਾਂ ਨੇ ਇੱਕ ਟਾਈਪ 1 ਨੇ ਇੱਕ ਟਾਈਪ 2 ਹੈ ਟਾਈਪ 1 ਡਾਇਬਟੀਜ਼ ਮਲਾਟਸ ਹੈ ਅਤੇ ਇੱਕ ਟਾਈਪ 2 ਡਾਇਬਟੀਜ਼ ਮਲਾਟਸ ਹੈ ਟਾਈਪ 2 ਜਿਹੜੀ ਉਹਨੂੰ ਕਹਿੰਦੇ ਹਾਂ ਜਿਹੜੀਆਂ ਗੋਲੀਆਂ ਵਗੈਰਾ ਖਾਣ ਨਾਲ ਕੰਟਰੋਲ ਹੋ ਜਾਂਦੀ ਹੈ ਟਾਈਪ 1 ਦੇ ਵਿੱਚ ਆਮ ਤੌਰ 'ਤੇ ਇਨਸੁਲਿਨ ਲਾਉਣਾ ਪੈਂਦੀ ਹੈ 30 ਸਾਲ ਤੋਂ ਪਹਿਲੇ ਜ਼ਿਆਦਾਤਰ ਲੋਕਾਂ ਨੂੰ ਟਾਈਪ 1 ਹੁੰਦੀ ਹੈ ਅਤੇ ਸ਼ੂਗਰ ਜਿਹੜੀ ਐਸੀ ਬਿਮਾਰੀ ਹੈ ਕਿ ਇਹਦੇ ਹੋਮਿਓਪੈਥੀ 'ਚ ਬੜਾ ਅੱਛਾ ਅਤੇ ਮੁਸਰ ਇਲਾਜ ਮੌਜੂਦ ਹੈ ਔਰ ਇਹਦੇ ਨਾਲ ਦਵਾਈਆਂ ਦੇ ਨਾਲ ਹਮੇਸ਼ਾ ਹੀ ਕੰਟਰੋਲ ਰਹਿੰਦੀ ਹੈ ਔਰ ਸਾਡੀ 33 ਸਾਲਾ ਪ੍ਰੈਕਟਿਸ ਦੇ ਵਿੱਚ ਹਜ਼ਾਰਾਂ ਹੀ ਲੋਕ ਜਿਹੜੇ ਨੇ ਉਹ ਦਵਾਈ ਖਾ ਰਹੇ ਨੇ ਔਰ ਸ਼ਿਫਾਯਾਬ ਹੋ ਰਹੇ ਨੇ ਔਰ ਇਹਦੇ ਕੋਈ ਦਵਾਈਆਂ ਦੇ ਸਾਈਡ ਇਫੈਕਟ ਕੋਈ ਨਹੀਂ ਹਾਲਾਂਕਿ ਸ਼ੂਗਰ ਦੀ ਵਜ੍ਹਾ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਜਿਹਦੇ 'ਚ ਸ਼ੂਗਰ ਜਿਹੜੀ ਇਹ ਮਤਲਬ ਬੰਦੇ ਨੂੰ ਗੈਂਗਰੀਨ ਵੀ ਹੋ ਜਾਂਦੀ ਹੈ ਪੈਰਾਂ ਦੇ ਉੱਤੇ ਜ਼ਖਮ ਬਣ ਜਾਂਦਾ ਕਾਲੇ ਹੋ ਜਾਂਦੇ ਨੇ ਉਸ ਤੋਂ ਬਾਅਦ ਕਾਲ ਕੱਟਣੇ ਵੀ ਪੈ ਜਾਂਦੇ ਨੇ ਅਤੇ ਸ਼ੂਗਰ ਵਾਲਿਆਂ ਨੂੰ ਚਾਹੀਦਾ ਕਿ ਪੈਰਾਂ ਨੂੰ ਵੀ ਆਮ ਤੌਰ 'ਤੇ ਰੋਜ਼ਾਨਾ ਰਾਤ ਨੂੰ ਅੱਛੇ ਸਾਬਣ ਦੇ ਨਾਲ ਸਾਫ਼ ਕਰਕੇ ਅਤੇ ਵੈਸਲੀਨ ਵਗੈਰਾ ਲਾ ਲੈਣ ਤਾਂ ਕਿ ਨਰਮ ਰਹਿਣ ਪੈਰ ਅਤੇ ਪੈਰ ਉਹਨਾਂ ਦੇ ਫਟਣੇ ਨਹੀਂ ਚਾਹੀਦੇ ਇਸ ਵਾਸਤੇ ਰੋਜ਼ਾਨਾ ਪੈਰਾਂ ਦੀ ਵੀ ਤਿਆਰ ਕਰਨੀ ਚਾਹੀਦੀ ਹੈ ਗੈਂਗਰੀਨ ਇਸ ਚੀਜ਼ ਨੂੰ ਕਹਿੰਦੇ ਹਾਂ ਕਿ ਉਹ ਮਾਸ ਖਰਾਬ ਹੋ ਜਾਂਦਾ ਕਾਲਾ ਹੋ ਜਾਂਦਾ ਫਿਰ ਉਹ ਬਾਲਕਾਤ ਕੱਟਣੇ ਪੈ ਜਾਂਦਾ ਦੂਸਰਾ ਸ਼ੂਗਰ ਦੀ ਵਜ੍ਹਾ ਨਾਲ ਸਫੇਦ ਮੋਤੀਆ ਵੀ ਬਹੁਤ ਜ਼ਿਆਦਾ ਹੋ ਜਾਂਦਾ ਕਾਲਾ ਮੋਤੀਆ ਵੀ ਹੋ ਜਾਂਦਾ ਔਰ ਇਹਦੇ ਵਾਸਤੇ ਵੀ ਬੜੀਆਂ ਅੱਛੀਆਂ ਦਵਾਈਆਂ ਮੌਜੂਦ ਨੇ ਹੁੰਦੇ ਨੇ ਉਹ ਪਾਣੇ ਹੁੰਦੇ ਨੇ ਉਹਦੇ ਨਾਲ ਸਫੇਦ ਮੋਤੀਆ ਵੀ ਠੀਕ ਹੋ ਜਾਂਦਾ ਹੈ ਕਾਲਾ ਮੋਤੀਆ ਦੇ ਵੀ ਉਹਦਾ ਬੜਾ ਅੱਛਾ ਅਸਰ ਹੈ ਉਸ ਤੋਂ ਬਾਅਦ ਜੋੜਾਂ ਦੀਆਂ ਦਰਦਾਂ ਸ਼ੂਗਰ ਵਾਲਿਆਂ ਨੂੰ ਰਹਿਣ ਲੱਗ ਪੈਂਦੀਆਂ ਨੇ ਗੁਰਦੇ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਨੇ ਗੁਰਦਿਆਂ ਦੇ ਮਤਲਬ ਸੋਜਿਸ਼ ਵੀ ਹੋ ਜਾਂਦੀ ਹੈ ਖਰਾਬ ਵੀ ਹੋ ਜਾਂਦੇ ਨੇ ਆਸਤਾ ਆਸਤਾ ਸ਼ੂਗਰ ਦੀ ਵਜ੍ਹਾ ਨਾਲ ਫਾਲਜ ਵੀ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੋ ਜਾਂਦਾ ਅਤੇ ਕਈ ਲੋਕਾਂ ਨੂੰ ਫਾਲਜ ਹੋ ਵੀ ਜਾਂਦਾ ਹੈ ਕਿਉਂਕਿ ਸ਼ੂਗਰ ਦੀ ਵਜ੍ਹਾ ਨਾਲ ਵੇਨ ਵਗੈਰਾ ਜਿਹੜੀਆਂ ਨਾਲੀਆਂ ਹੁੰਦੀਆਂ ਉਹਨਾਂ 'ਚ ਚਰਬੀ ਕੋਲੈਸਟਰੋਲ ਆਸਤਾ ਆਸਤਾ ਜਮ੍ਹਾਂ ਹੋ ਜਾਂਦਾ ਉਹ ਸਖਤ ਹੋ ਜਾਂਦੀਆਂ ਨੇ ਅਤੇ ਉਹਦਾ ਵੀ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ ਉਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਸਮ 'ਤੇ ਸੋਜ਼ਿਸ਼ ਖਾਰਸ਼ ਵੀ ਹੋਣਾ ਸ਼ੁਰੂ ਹੋ ਜਾਂਦੀ ਹੈ ਅਤੇ ਇਹ ਸਾਰੇ ਮਸਲਿਆਂ ਦਾ ਉਸ ਤੋਂ ਇਲਾਵਾ ਮਿਹਦਾ ਜਿਹੜਾ ਹੈ ਮਿਹਦਾ ਜਲਨ ਵਗੈਰਾ ਰਹਿਣਾ ਜਲਨ ਅਲਸਰ ਬਣ ਜਾਣਾ ਇਹ ਸ਼ੂਗਰ ਵਾਲਿਆਂ ਨੂੰ ਵੀ ਅਕਸਰ ਆ ਮਸਲੇ ਹੋ ਜਾਂਦੇ ਨੇ ਇਸ ਤੋਂ ਇਲਾਵਾ ਹੋਰ ਵੀ ਬੜੀਆਂ ਅੱਛੀਆਂ ਬਿਮਾਰੀਆਂ ਦਾ ਇਲਾਜ ਮੌਜੂਦ ਹੈ ਜਿਹਦੇ 'ਚ ਹਾਫਜ਼ਾ ਦੀ ਕਮਜ਼ੋਰੀ ਹੋ ਜਾਂਦੀ ਹੈ ਯਾਦਾਸ਼ ਕਮਜ਼ੋਰ ਹੋ ਜਾਂਦੀ ਹੈ ਕੁਝ ਲੋਕਾਂ ਨੂੰ ਜਿਹੜਾ ਹੈ ਉਹ ਚਾਹੀਦਾ ਕਮ ਅਜ਼ ਕਮ ਹਰ ਬੰਦੇ ਨੂੰ ਪੈਦਲ ਚੜਨਾ ਚਾਹੀਦਾ ਜਿਹਦੇ 20 ਮਿੰਟ ਪੈਦਲ ਚੱਲਣਾ ਬਹੁਤ ਜ਼ਰੂਰੀ ਹੈ ਅਤੇ ਜਿਹੜਾ ਹੋਰ ਬਿਮਾਰੀਆਂ ਮਜ਼ੀਦ ਜਿਹੜਾ ਹੋਮਿਓਪੈਥੀ ਬੜਾ ਅੱਛਾ ਇਲਾਜ ਮੌਜੂਦ ਹੈ ਉਹਦੇ 'ਚ ਸ਼ਾਮਲ ਹੈ ਪੈਰਾਂ 'ਚ ਜਲਨ ਲੈਣਾ ਕੁਝ ਚੀਜ਼ਾਂ ਨੂੰ ਪਸੀਨਾ ਜ਼ਿਆਦਾ ਆ ਜਾਂਦਾ ਹੈ
0: ਜੀ ਸਾਮਿਆਂ ਤੁਸੀਂ ਤਫਸੀਲ ਨਾਲ ਡਾਕਟਰ ਸਾਹਿਬ ਕੋਲੋਂ ਸੁਣਿਆ ਹੈ ਕਿ ਸ਼ੂਗਰ ਦੀ ਵਜ੍ਹਾ ਤੋਂ ਅਤੇ ਇਸ ਤੋਂ ਇਲਾਵਾ ਵੀ ਜਿਹੜੀ ਇਹ ਮਸਲੇ ਹੁੰਦੇ ਨੇ ਬਿਮਾਰੀਆਂ ਹੁੰਦੀਆਂ ਉਹਦੇ ਹੋਮਿਓਪੈਥਿਕ ਦੇ ਵਿੱਚ ਇਹਦਾ ਕਾਫੀ ਅੱਛਾ ਤੇ ਮੁਸਰ ਇਲਾਜ ਮੌਜੂਦ ਹੈ ਜੀ ਸਾਮਿਆਂ ਤੁਸੀਂ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਵੋ 03-0-0-4-4-1-3-8-6-0 ਯਾਨੀ 03-344-13-860 ਜੀ ਡਾਕਟਰ ਸਾਹਿਬ ਨਾਲ ਮਜ਼ੀਦ ਸਵਾਲ ਕਰਨੇ ਆ ਜਿਹੜੇ ਮੈਸੇਜ ਸਾਨੂੰ ਲੋਕਾਂ ਨੇ ਕੀਤੇ ਨੇ ਤੇ ਉਹਨਾਂ ਕੋਲੋਂ ਜਵਾਬ ਲੈਂਦੇ ਆ ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਹੈ ਵਾਸਫ ਸਾਹਿਬ ਨੇ ਇਹ ਕਹਿੰਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀਆਂ ਸੀ ਇਹਨਾਂ ਨਾਲ ਡਾਕਟਰ ਸਾਹਿਬ ਨੇ ਆਪਰੇਸ਼ਨ ਦਾ ਕਿਹਾ ਲੇਕਿਨ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਸੀ ਇਹਨਾਂ ਨੇ ਤੁਹਾਡੇ ਕੋਲੋਂ ਦਵਾਈ ਖਾਧੀ ਹੈ ਕਹਿੰਦੇ ਨੇ ਕਿ ਮੈਨੂੰ ਗੁਰਦਿਆਂ ਦੀ ਦਰਦ ਦਾ ਵੀ ਹੁਣ ਆਰਾਮ ਹੈ ਤੇ ਪਹਿਲੇ ਨਾਲੋਂ ਜਿਹੜਾ ਪੱਥਰੀ ਵਾਲਾ ਮਸਲਾ ਸੀ ਉਹ ਵੀ ਬਿਹਤਰ ਹੋ ਰਿਹਾ, ਯਾਨੀ ਦਵਾਈ ਦੇ ਨਾਲ ਪੱਥਰੀ ਨਿਕਲ ਰਹੀ ਹੈ, ਟੁੱਟ ਕੇ ਨਿਕਲ ਰਹੀ ਹੈ। ਇਹਨਾਂ ਨੇ ਕਿਹਾ ਮਜ਼ੀਦ ਡਾਕਟਰ ਸਾਹਿਬ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
1: ਹਾਂਜੀ, ਦਵਾਈ ਤੁਹਾਨੂੰ ਭੇਜ ਰਹੇ, ਸਾਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਗੁਰਦੇ ਦੀ ਪੱਥਰੀ ਨਿਕਲਣਾ ਸ਼ੁਰੂ ਹੋ ਗਈ ਹੈ ਤੇ ਔਰ ਤੁਹਾਡੀ ਦਰਦ ਵੀ ਗੁਰਦੇ ਦੀ ਠੀਕ ਹੋ ਗਈ ਹੈ, ਪੱਥਰੀ ਦੀ ਵਜ੍ਹਾ ਨਾਲ ਜਿਹੜੀ ਹੋ ਰਹੀ ਸੀ। ਕੋਸ਼ਿਸ਼ ਇਹ ਕਰੋ ਕਿ ਪਾਣੀ ਸਾਫ ਸੁਥਰਾ ਉਬਾਲ ਕੇ ਇਸਤੇਮਾਲ ਕਰੋ, ਵੱਡੇ ਪੱਤੀਆਂ ਵਾਲੀਆਂ ਸਬਜ਼ੀਆਂ ਜ਼ਰਾ ਤੁਸੀਂ ਪਰਹੇਜ਼ ਰੱਖੋ, ਜਿਹਦੇ ਵਿੱਚ ਸ਼ਾਮਿਲ ਨੇ ਮਤਲਬ ਪਾਲਕ, ਸਾਗ, ਟਮਾਟਰ ਇਹਨਾਂ ਚੀਜ਼ਾਂ ਜ਼ਰਾ ਘੱਟ ਇਸਤੇਮਾਲ ਕਰੋ।
0: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸੁਖੀਰ ਸਾਹਿਬ ਨੇ ਕੀਤਾ ਸ਼ੇਖੂਪੁਰਾ ਤੋਂ। ਇਹ ਲਿਖਦੇ ਨੇ ਕਿ ਮੈਨੂੰ ਅੰਧਰਾਤੇ ਦਾ ਮਸਲਾ ਹੈ
1: ਜੀ,
0: ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਦਿਨ ਬ ਦਿਨ ਕਮਜ਼ੋਰ ਹੋਈ ਜਾ ਰਹੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਦਵਾਈ ਖਾ ਰਿਹਾ, ਮੈਨੂੰ ਹੁਣ ਇਸ ਦਵਾਈ ਨਾਲ ਕਾਫੀ ਆਰਾਮ ਹੈ, ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ। ਇਹਦੇ ਨਾਲ ਤੁਸੀਂ ਮੈਨੂੰ ਇਹ ਵੀ ਲਿਖ ਦਿਓ, ਦੱਸ ਦਿਓ ਕਿ ਮੈਂ ਕਿੰਨਾ ਅਰਸਾ ਦਵਾਈ ਇਸਤੇਮਾਲ ਕਰਨੀ ਹੈ।
1: ਹਾਂਜੀ, ਅੰਧਰਾਤੇ ਵਾਸਤੇ ਤੁਹਾਨੂੰ ਮਜ਼ੀਦ 3-4 ਮਹੀਨੇ ਦਵਾਈ ਇਸਤੇਮਾਲ ਕਰਨੀ ਪਏਗੀ। ਕੱਟੇ ਮਿੱਟੀ ਤੋਂ ਤੁਸੀਂ ਅੱਖਾਂ ਨੂੰ ਬਚਾਉਣਾ ਹੈ ਤੇ ਇਹ ਅੰਧਰਾਤਾ ਜਿਹੜਾ ਤੁਹਾਨੂੰ ਹੈ ਆਮ ਤੌਰ ਤੇ ਮਰੂਸੀ ਬਿਮਾਰੀਆਂ ਚ ਵੀ ਆਉਂਦਾ ਹੈ। ਵਾਲਦਾਂ ਨੂੰ ਅਗਰ ਹੋਵੇ ਆਪਸ ਕਦਨ ਮੈਜ਼ਰ ਮੈਰਿਜ ਸ਼ਾਦੀ ਆਪਸ ਚ ਰਿਸ਼ਤੇਦਾਰਾਂ ਚ ਹੋਈਏ ਤੇ ਔਲਾਦ ਨੂੰ ਇਹ ਅੰਧਰਾਤਾ ਹੋਣ ਦਾ ਮਸਲਾ ਹੁੰਦਾ ਹੈ। ਤੇ ਬਹਰਹਾਲ ਦੀ ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ। ਤੁਹਾਡੀ ਦਵਾਈ ਹੈ ਜੀ ਲਾਈਕੋ 30, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਇਨਸ਼ਾਅੱਲਾ ਇਹਦੇ ਨਾਲ ਆਸਾ ਆਸਾ ਤੁਹਾਡਾ ਅੰਦਰਾਤਾ ਮਜ਼ੀਦ ਠੀਕ ਹੋ ਜਾਏਗਾ। ਦਵਾਈ ਤੁਹਾਨੂੰ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰਨੀ ਪਏਗੀ।
0: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਜੇ ਦਾਊ ਸਾਹਿਬ ਨੇ ਹਫਜ਼ਾਬਾਦ ਤੋਂ। ਇਹ ਲਿਖਦੇ ਨੇ ਕਿ ਮੇਰੇ ਮੋਹਰਿਆਂ ਦਾ ਮਸਲਾ ਸੀ, ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਹਿ ਦਿੱਤਾ ਸੀ। ਇਹਨਾਂ ਨੇ ਕਿਹਾ ਹੈ ਕਿ ਮੇਰੀ ਸੱਜੀ ਲੱਤ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ ਦੀ ਹੱਡੀ ਦੇ ਵਿੱਚ ਵੀ ਯਾਨੀ ਸੁਨਸਨਾਹਟ ਹੁੰਦੀ ਸੀ, ਥਕਾਵਟ ਹੋ ਜਾਂਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾ ਦਾ ਸ਼ੁਕਰ ਹੈ ਕਿ ਮੇਰੀ ਇਹ ਮਸਲੇ ਠੀਕ ਹੋ ਗਏ ਨੇ, ਯਾਨੀ ਕਮਰ ਦਰਦ ਵੀ ਠੀਕ ਹੈ।
1: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਗੋਡਿਆਂ ਦੇ ਵਿੱਚ ਗੈਪ ਆ ਜਾਏ ਜਾਂ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਿਹਾ ਹੋਵੇ, ਤੇ ਅੱਲਾ ਤਾਲਾ ਦੇ ਫਜ਼ਲ ਨਾਲ ਇਹਨਾਂ ਦਵਾਈਆਂ ਦੇ ਨਾਲ ਇਹ ਠੀਕ ਹੋ ਜਾਂਦੇ ਨੇ ਮਸਲੇ। ਤੁਹਾਨੂੰ ਵੀ ਕਾਫੀ ਮਸਲੇ ਸਨ, ਜੋੜਾਂ ਦੀਆਂ ਦਰਦਾਂ ਸਨ, ਨਾਲ ਮੋਹਰਿਆਂ ਦਾ ਮਸਲਾ ਸੀ, ਗੋਡਿਆਂ ਦਾ ਵੀ ਮਸਲਾ ਸੀ, ਤੇ ਕਾਫੀ ਤੁਸੀਂ ਪਹਿਲੇ ਅੰਗਰੇਜ਼ੀ ਦਵਾਈਆਂ ਖਾ ਕੇ ਸਾਡੇ ਕੋਲ ਆਏ ਸੋ, ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਹਾਡੀ ਦਵਾਈ ਹੈ ਜੀ ਕੈਲਸ਼ੀਅਮ ਫਾਸਫੋਰਿਕਮ ਗਲਕੇਰੀਆ ਫਾਸ 6X, ਇਹ ਤੁਸੀਂ 4-4 ਗੋਲੀਆਂ ਸੁਬਹ ਦੁਪਹਿਰ ਸ਼ਾਮ ਤੁਸੀਂ ਅਜੇ ਇਸਤੇਮਾਲ ਕਰਨੀਆਂ ਨੇ, ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਸੀਂ ਕਾਫੀ ਹੱਦ ਤੱਕ ਠੀਕ ਹੋ ਚੁੱਕੇ ਹੋ, ਲੇਕਿਨ ਅਜੇ ਦਵਾਈ ਤੁਹਾਨੂੰ ਮਜ਼ੀਦ 1-2 ਮਹੀਨਾ ਹੋਰ ਇਸਤੇਮਾਲ ਕਰਨੀ ਪਏਗੀ। ਤੇ ਕੋਸ਼ਿਸ਼ ਕਰੋ ਕਿ ਤੁਸੀਂ ਪੈਦਲ ਵਾਕ ਕਰਿਆ ਕਰੋ ਨਾਲ।
0: ਜੀ ਸਮੇਂ ਨੇ ਡਾਕਟਰ ਸਾਹਿਬ ਕੋਲ ਅਗਲਾ ਸਵਾਲ ਅਸੀਂ ਪੁੱਛਣੇ ਆ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਫੁਰਕਾਨ ਸਾਹਿਬ ਨੇ ਮੁਰੀਦਕੇ ਤੋਂ। ਇਹ ਲਿਖਦੇ ਨੇ ਕਿ ਮੈਨੂੰ ਤੁਹਾਡੀ ਦਵਾਈ ਦੇ ਨਾਲ ਕਮਰ ਦਰਦ, ਜੋੜਾਂ ਦੀਆਂ ਦਰਦਾਂ ਦਾ ਆਰਾਮ ਹੈ। ਇਹਨਾਂ ਨੂੰ ਕਾਫੀ ਮਸਲੇ ਹੋਏ ਸੀ, ਇਹਨਾਂ ਦੇ ਗਰਦਨ ਦੇ 2 ਮੋਹਰੇ ਵੀ ਖਰਾਬ ਹੋ ਗਏ ਸੀ। ਇਹਨਾਂ ਲਿਖਿਆ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲੋਂ ਦਵਾਈ ਡਾਕ ਦੇ ਜ਼ਰੀਏ ਪਹਿਲੇ ਵੀ ਮੰਗਵਾਈ ਸੀ, 2 ਮਹੀਨੇ ਤੋਂ ਮੈਂ ਦਵਾਈ ਖਾ ਰਿਹਾ, ਅੱਲਾ ਦਾ ਸ਼ੁਕਰ ਹੈ ਕਿ ਮੇਰਾ ਇਹ ਮਸਲਾ ਠੀਕ ਹੈ, ਹੁਣ ਮੈਂ ਬਹੁਤ ਅੱਛੇ ਤਰੀਕੇ ਨਾਲ ਚੱਲ ਫਿਰ ਸਕਣਾ, ਮੇਰੀ ਸਿਹਤ ਵੀ ਬਿਹਤਰ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਮਜ਼ੀਦ ਦਵਾਈ ਤੁਸੀਂ ਡਾਕ ਦੇ ਜ਼ਰੀਏ ਅਰਸਾਲ ਕਰ ਦਿਓ।
1: ਹਾਂਜੀ, ਇਹਨਾਂ ਨੂੰ ਮੋਹਰਿਆਂ ਦਾ ਮਸਲਾ ਸੀ, ਉਹਦੀ ਵਜ੍ਹਾ ਇਹਨਾਂ ਦੇ ਹੱਥ ਪੈਰ ਵੀ ਸੁੰਨ ਹੁੰਦੇ ਸੀ, ਔਰ ਜਦੋਂ ਇਹ ਚੱਲਦੇ ਸੀ ਤੇ ਇਹਨਾਂ ਨੇ ਦੱਸਿਆ ਸੀ ਮੈਨੂੰ ਕਿ ਲੱਤ ਜਿਹੜੀ ਅੱਜ ਮਹਿਸੂਸ ਹੁੰਦਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਯਾਨੀ ਇੰਨਾ ਕੁ ਸੁੰਨ ਹੋ ਗਈ ਹੋਈ ਸੀ, ਪਰ ਹਲੇ ਮੋਹਰਿਆਂ ਦੀ ਵਜ੍ਹਾ ਨਾਲ ਹੋ ਰਿਹਾ ਸੀ। ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ, ਮਜ਼ੀਦ ਤੁਸੀਂ ਇਹ 15 ਦਿਨ ਹੋਰ ਦਵਾਈ ਖਾਓ, ਉਸ ਤੋਂ ਬਾਅਦ ਇਨਸ਼ਾਅੱਲਾ ਤੁਹਾਨੂੰ ਦਵਾਈ ਦੀ ਲੋੜ ਨਹੀਂ ਰਹੇਗੀ, ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ।
0: ਜੀ ਸਾਹਿਬ, ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0300-44-1-3-8-6-0-0-300-44-13-1-860। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ। ਮਿਸਾਲ ਖਾਨ ਸਾਹਿਬ ਹੈਗੇ ਨੇ, ਇਹਨਾਂ ਨੇ ਮੈਸੇਜ ਸਾਨੂੰ ਕੀਤਾ ਹੈ। ਲਿਖਦੇ ਨੇ ਕਿ ਮੇਰੇ ਗੁਰਦੇ ਸੁਕੜ ਗਏ ਸਨ, ਇਹਨਾਂ ਤੁਹਾਡੇ ਕੋਲੋਂ ਇਹਦੇ ਮਸਲੇ ਵਾਸਤੇ ਆਪਣੇ ਦਵਾਈ ਖਾਧੀ ਹੈ। ਇਹ ਕਹਿੰਦੇ ਨੇ ਕਿ ਮੈਨੂੰ ਹੁਣ ਕਾਫੀ ਆਰਾਮ ਹੈ, ਮੇਰੇ ਗੁਰਦੇ ਬਿਹਤਰ ਕੰਮ ਕਰ ਰਹੇ ਨੇ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ, ਔਰ ਅਗਰ ਕੋਈ ਟੈਸਟ ਕਰਵਾਉਣਾ ਹੋਏ ਤਾਂ ਉਹਦੇ ਬਾਰੇ 'ਚ ਵੀ ਦੱਸ ਦਿਓ।
1: ਹਾਂਜੀ, ਤੁਹਾਡੇ ਗੁਰਦੇ ਜਿਹੜੇ ਨੇ ਇਹ ਅਸਲ 'ਚ ਬਲੱਡ ਪ੍ਰੈਸ਼ਰ ਤੁਹਾਡਾ ਜ਼ਿਆਦਾ ਹੋਇਆ ਸੀ, ਉਹਦੀ ਵਜ੍ਹਾ ਨਾਲ ਖਰਾਬ ਹੋਣਾ ਸ਼ੁਰੂ ਹੋ ਗਏ ਸੀ, ਔਰ ਡਾਕਟਰ ਨੇ ਤੇ ਤੁਹਾਨੂੰ ਡਾਇਲਿਸਿਸ ਦਾ ਕਿਹਾ ਸੀ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀ ਦਵਾਈ ਦੇ ਨਾਲ, ਜਰਮਨ ਦਵਾਈਆਂ ਤੁਹਾਨੂੰ ਅੱਛੀਆਂ ਦਿੱਤੀਆਂ ਸੀ, ਉਹਦੇ ਨਾਲ ਤੁਹਾਨੂੰ ਅੱਲਾਹ ਤਾਲਾ ਨੇ ਸ਼ਿਫਾ ਦਿੱਤੀ ਹੈ, ਹੁਣ ਤੁਹਾਡੇ ਗੁਰਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ। ਤੁਹਾਡੀ ਦਵਾਈ ਸੀ ਜੀ ਪਲੰਬਾ ਮਟਾਲੀ ਕਮਤੀ, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਸੀ, ਤੇ ਨਾਲ ਤੁਹਾਡੀ ਦੂਸਰੀ ਦਵਾਈ ਸੀ ਜੀ ਐਲ ਸੀਰਮ 30। ਇਹ ਦੋਨੋਂ ਦਵਾਈਆਂ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ, ਤੇ ਅਜੇ ਫਿਲਹਾਲ ਪਾਣੀ ਤੁਸੀਂ ਲਿਕੁਇਡ ਚੀਜ਼ਾਂ ਜ਼ਿਆਦਾ ਇਸਤੇਮਾਲ ਨਾ ਕਰੋ, ਤੇ ਅੱਲਾਹ ਤਾਲਾ ਤੁਹਾਨੂੰ ਸ਼ਿਫਾ ਦੇ ਰਿਹਾ, ਕਾਫੀ ਹੱਦ ਤੱਕ ਬਿਹਤਰ ਹੋ ਚੁੱਕੇ ਹੋ ਤੁਸੀਂ, ਲੇਕਿਨ ਮਜ਼ੀਦ ਅਜੇ ਤੁਸੀਂ 1 ਮਹੀਨਾ ਦਵਾਈ ਹੋਰ ਖਾਓ।
0: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਅਕਰਮ ਸਾਹਿਬ ਨੇ ਸਾਹੀਵਾਲ ਤੋਂ। ਇਹ ਲਿਖਦੇ ਨੇ ਕਿ ਮੇਰੇ ਦਿਲ ਦੀਆਂ ਸ਼ਰਿਆਨਾ ਬੰਦ ਨੇ, ਇਸ ਤੋਂ ਇਲਾਵਾ ਇਹ ਕਹਿੰਦੇ ਨੇ ਕਿ ਦਿਲ ਦੀ ਧੜਕਣ ਵੀ ਤੇਜ਼ ਹੋ ਜਾਂਦੀ ਹੈ, ਯਾਨੀ ਚੱਲ ਫਿਰਨ ਚ ਉਹਨਾਂ ਨੂੰ ਮਸਲਾ ਹੁੰਦਾ ਹੈ, ਥੋੜਾ ਸਾਰਾ ਚੱਲਣ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਇਹਨਾਂ ਨੇ ਕਿਹਾ ਕਿ ਹੋਮਿਓਪੈਥਿਕ ਦੇ
1: ਤੇ ਅੱਲਾਹ ਤਾਲਾ ਤੁਹਾਨੂੰ ਸ਼ਫਾ ਦੇਗਾ ਇਨਸ਼ਾਅੱਲਾ। ਤਾਂ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਡਾਇਆਕਾਟ 30। ਇਹ ਤੁਸੀਂ ਡਾਇਆਕਾਟ ਇਸਤੇਮਾਲ ਕਰਨੇ ਨੇ 10 ਕਤਰੇ ਦਿਨ 'ਚ 3 ਦਫ਼ਾ। ਇਸ ਤੋਂ ਇਲਾਵਾ ਤੁਸੀਂ ਅਜਵਾ ਖਜੂਰ ਦੇ ਗੁਟਲੀ ਸਮੇਤ ਪੇਸਟ ਬਣਾ ਕੇ ਉਹ ਵੀ ਤੁਸੀਂ ਸ਼ੁਰੂ ਕਰੋ, ਕਿਉਂਕਿ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਦਾ ਇਹ ਫਰਮਾਨ ਹੈ ਕਿ ਅਜਵਾ ਖਜੂਰ ਗੁਟਲੀ ਸਮੇਤ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ। ਅਤੇ ਤੁਸੀਂ ਉਹ ਵੀ ਤੁਸੀਂ ਇਲਾਜ ਸ਼ੁਰੂ ਕਰੋ, ਬਾਜ਼ਾਰੋਂ ਲੈ ਕੇ ਅਜਵਾ ਖਜੂਰ ਅਤੇ ਆਪੇ ਪੇਸਟ ਬਣਾ ਲਓ ਅਤੇ ਉਹਦਾ ਸੁਬਹਾ ਸ਼ਾਮ 1 ਚਮਚ ਸੁਬਹਾ ਸ਼ਾਮ ਇਸਤੇਮਾਲ ਕਰੋ
0: ਜੀ। ਡਾਕਟਰ ਸਾਹਿਬ, ਇਹ ਅਗਲਾ ਮੈਸੇਜ ਸਾਨੂੰ ਸਕੀਨਾ ਨੇ ਕੀਤਾ ਹੈ ਗ੍ਰੀਨ ਟਾਊਨ ਲਾਹੌਰ ਤੋਂ। ਇਹ ਲਿਖਦੀਆਂ ਨੇ ਕਿ ਮੈਨੂੰ ਕਮਰ 'ਚ ਦਰਦ ਰਹਿੰਦੀ
1: ਜੀ,
0: ਔਰ ਅਕਸਰ ਲੱਤਾਂ 'ਚ ਵੀ ਦਰਦ ਹੁੰਦੀ ਹੈ, ਯਾਨੀ ਇਹਨਾਂ ਦੇ ਗੋਡਿਆਂ ਦੇ ਵਿੱਚ ਵੀ ਗੈਪ ਹੈ ਹੱਡੀ 'ਚ। ਇਹਨਾਂ ਨੇ ਕਿਹਾ ਕਿ ਮੈਨੂੰ ਇਹਦੇ ਬਹੁਤ ਤਕਲੀਫ ਰਹਿੰਦੀ ਹੈ ਅਤੇ 2-3 ਮਹੀਨੇ ਤੋਂ ਮੈਂ ਤੁਹਾਡੇ ਕੋਲੋਂ ਦਵਾਈ ਖਾ ਰਹੀ ਹਾਂ। ਅੱਲਾਹ ਦਾ ਸ਼ੁਕਰ ਹੈ ਕਿ ਮੈਨੂੰ ਇਹ ਦਰਦ ਦਾ ਕਾਫੀ ਆਰਾਮ ਹੈ। ਇਹਨਾਂ ਨੇ ਮਜ਼ੀਦ ਦਵਾਈ ਇਰਸਾਲ ਕਰਨ ਵੱਲੋਂ ਲਿਖਿਆ।
1: ਹਾਂਜੀ, ਇਹਨਾਂ ਗੋਡਿਆਂ 'ਚ ਗੈਪ ਆ ਗਿਆ ਸੀ, ਉਹਦੀ ਵਜ੍ਹਾ ਨਾਲ ਇਹਨਾਂ ਦੇ ਕਾਫੀ ਗੋਡਿਆਂ ਦਰਦ ਰਹਿੰਦੀ ਸੀ, ਹੱਡੀਆਂ ਦੇ ਵਿੱਚ ਗੈਪ, ਹੱਡੀਆਂ ਕਮਜ਼ੋਰ ਹੋ ਗਈਆਂ ਨੇ। ਅਤੇ ਤੁਸੀਂ ਜਿਹੜਾ ਨਾ ਤੁਹਾਡੀ ਕੈਲਸ਼ੀਅਮ ਦੀਆਂ ਦਵਾਈਆਂ ਨੇ ਕਲਕੇਰੀਆ ਫਾਸ 6X ਅਤੇ ਕਲਕੇਰੀਆ ਫਲੋਰ 6X, ਇਹ ਤੁਸੀਂ ਦੋਨੋਂ ਦਵਾਈਆਂ 4-4 ਗੋਲੀਆਂ ਦਿਨ 'ਚ 4 ਦਫ਼ਾ ਤੁਸੀਂ ਇਸਤੇਮਾਲ ਕਰਨੀਆਂ ਨੇ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ VP ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ ਮਜ਼ੀਦ 2-3 ਮਹੀਨੇ। ਇਨਸ਼ਾਅੱਲਾ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਇਹ ਗੋਡਿਆਂ ਦਾ ਗੈਪ ਵੀ ਆਸਤਾ ਆਸਤਾ ਠੀਕ ਹੋ ਜਾਏਗਾ
0: ਜੀ। ਸਾਮਾਨ ਸਾਡੇ ਨਾਲ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਫਰਹਾਨ ਸਾਹਿਬ ਨੇ ਕੀਤਾ ਸਾਨੂੰ DHA ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਸੀ, ਯਾਨੀ ਸ਼ੂਗਰ ਇਹਨਾਂ ਦੀ ਹਾਈ ਰਹਿੰਦੀ ਸੀ, 500 ਤੱਕ ਵੀ ਚਲੀ ਜਾਂਦੀ ਸੀ। ਇਹ ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਮਸ਼ਵਰਾ ਦਿੱਤਾ ਸੀ, ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲੈ ਕੇ ਗਏ ਹਾਂ, ਮੇਰੀ ਸ਼ੂਗਰ ਹੁਣ ਨੋਰਮਲ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਦੱਸ ਦਿਓ ਕਿ ਕਿੰਨਾ ਅਰਸਾ ਮੈਂ ਮਜ਼ੀਦ ਦਵਾਈ ਖਾਣੀ ਹੈ, ਇਹਦੇ ਬਾਰੇ 'ਚ ਔਰ ਪਰਹੇਜ਼ ਦੇ ਬਾਰੇ 'ਚ ਦੱਸ ਦਿਓ, ਔਰ ਸ਼ੂਗਰ ਵਾਲੀ ਦਵਾਈ ਮੈਨੂੰ ਅਰਸਾਲ ਕਰ ਦਿਓ।
1: ਹਾਂਜੀ, ਸ਼ੂਗਰ ਦੀ ਤੁਹਾਡੀ ਦਵਾਈ ਸੀ ਸਜ਼ੀਜੀਅਮ ਜੰਬੋਲੀਨਮ ਮਦਰ ਟਿੰਕਚਰ, ਇਹ ਤੁਸੀਂ 5-5 ਕਤਰੇ ਸੁਬਹ ਦੁਪਹਿਰ ਸ਼ਾਮ ਇਸਤੇਮਾਲ ਕਰਨੇ ਨੇ। ਇਹਦੇ ਨਾਲ ਇਨਸ਼ਾਅੱਲਾ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ, ਔਰ ਇਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਹੜੀਆਂ ਮਜ਼ੀਦ ਬਿਮਾਰੀਆਂ ਹੁੰਦੀਆਂ, ਨਜ਼ਰ ਕਮਜ਼ੋਰੀ, ਧੁੰਦਲਾਪਨ ਆ ਜਾਣਾ, ਜੋੜਾਂ ਦੀਆਂ ਦਰਦਾਂ, ਮਿਹਦਾ ਖਰਾਬ, ਜਿਸਮਾਨੀ ਨਿਜ਼ਾਮ ਜਿਹੜਾ ਸੁਸਤ ਹੋ ਜਾਂਦਾ, ਸਾਬੀ ਕਮਜ਼ੋਰੀ, ਉਹ ਵੀ ਇਨਸ਼ਾਅੱਲਾ ਤੁਹਾਡੀ ਠੀਕ ਰਹੇਗੀ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਮਜ਼ੀਦ ਅਜੇ 2-4 ਮਹੀਨੇ ਇਸਤੇਮਾਲ ਕਰੋ, ਅਤੇ 3 ਮਹੀਨੇ ਬਾਅਦ ਤੁਸੀਂ ਆਪਣਾ ਇੱਕ ਮਜ਼ੀਦ ਇੱਕ ਸ਼ੂਗਰ ਦਾ ਟੈਸਟ ਹੁੰਦਾ, ਉਹਨੂੰ ਕਹਿੰਦੇ ਹਾਂ ਅਸੀਂ HbA1c, ਉਹ ਫਿਰ ਕਰਾ ਕੇ ਮੈਨੂੰ ਤੁਸੀਂ ਉਹਦੀ ਰਿਪੋਰਟ ਭੇਜਣੀ ਹੈ
0: ਜੀ। ਸਾਹਿਬ, ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਜੀ। ਡਾਕਟਰ ਸਾਹਿਬ, ਇਹ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਨਵੀ ਸਾਹਿਬ ਨੇ ਲਾਹੌਰ ਤੋਂ ਕੀਤਾ ਹੈ। ਇਹਨਾਂ ਨੂੰ ਅੱਖਾਂ ਦਾ ਮਸਲਾ, ਯਾਨੀ ਇਹਨਾਂ ਦੀ ਅੱਖਾਂ ਦੇ ਵਿੱਚ ਸਫੇਦ ਮੋਤੀਆ ਉਤਰ ਆਇਆ ਸੀ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਵੀ ਦਿਨ ਬ ਦਿਨ ਕਮਜ਼ੋਰ ਹੋ ਰਹੀ ਸੀ, ਇਹਨਾਂ ਨੂੰ ਇੱਕ ਹੋਰ ਮਸਲਾ ਵੀ ਸੀ, ਇਹਨਾਂ ਨੂੰ ਮੋਹਰਿਆਂ ਦਾ ਵੀ ਤਕਲੀਫ ਸੀ ਨਾਲ ਇਹਨਾਂ ਨੂੰ
1: ਜੀ।
0: ਇਹਨਾਂ ਨੇ ਕਿਹਾ ਹੈ ਕਿ ਮੈਂ ਦੋਨਾਂ ਮਰਜ਼ਾਂ ਦੀ ਤੁਹਾਡੇ ਕੋਲੋਂ ਦਵਾਈ ਖਾ ਰਿਹਾ ਡਾਕਟਰ ਸਾਹਿਬ, ਮੇਰੀ ਨਜ਼ਰ ਪਹਿਲੇ ਨਾਲ ਕਾਫੀ ਬਿਹਤਰੀ ਦੀ ਤਰਫ ਹੈ, ਔਰ ਅੱਲਾਹ ਦਾ ਸ਼ੁਕਰ ਹੈ ਕਿ ਮੇਰੇ ਮੋਹਰਿਆਂ ਦੀ ਵੀ ਜਿਹੜੀ ਤਕਲੀਫ ਹੈ ਪਹਿਲੇ ਨਾਲ ਬਹੁਤ ਬਿਹਤਰ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਦੋਨਾਂ ਮਸਲਿਆਂ ਦੀ ਦਵਾਈ ਮਜ਼ੀਦ ਅਰਸਾਲ ਕਰ ਦਿਓ
1: ਜੀ। ਬਿਲਕੁਲ, ਮੋਹਰਿਆਂ ਦਾ ਮਸਲਾ ਹੋਵੇ ਜਾਂ ਨਜ਼ਰ ਕਮਜ਼ੋਰ ਹੋ ਜਾਵੇ, ਇਹਨਾਂ ਦੇ ਅਸਲ 'ਚ ਨਜ਼ਰ ਦੇ ਵਿੱਚ ਸਫੇਦ ਮੋਤੀ ਹੈ ਸੀ, ਉਹਦੀ ਵਜ੍ਹਾ ਨਾਲ ਇਹ ਮਸਲਾ ਹੋ ਰਿਹਾ ਸੀ ਕਿ ਇਹਨਾਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਸੀ। ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਆਈ ਡਰਾਪ, ਇਹ ਤੁਸੀਂ 2-2 ਕਤਰੇ 3 ਟਾਈਮ ਪਾਉਣੇ ਨੇ। ਅਤੇ ਇਸ ਤੋਂ ਇਲਾਵਾ ਮੋਹਰਿਆਂ ਵਾਸਤੇ, ਜੋੜਾਂ ਵਾਸਤੇ ਤੁਹਾਡੀ ਦਵਾਈ ਜਿਹੜੀ ਹੈ ਉਹ ਕਾਲੋਸਨ 30 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਦੋਨਾਂ ਦਵਾਈਆਂ ਅਸੀਂ ਤੁਹਾਨੂੰ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਮਜ਼ੀਦ ਤੁਸੀਂ 1 ਮਹੀਨਾ ਇਸਤੇਮਾਲ ਕਰੋ ਅਤੇ ਇਨਸ਼ਾਅੱਲਾ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ, ਸਫੇਦ ਮੋਤੀਆ ਵੀ ਠੀਕ ਹੋ ਜਾਏਗਾ, ਉਹਦੇ ਵਾਸਤੇ ਤੁਹਾਨੂੰ ਆਪਰੇਸ਼ਨ ਦੀ ਵੀ ਜ਼ਰੂਰਤ ਨਹੀਂ ਰਹੇਗੀ
0: ਜੀ। ਸਮਾਂ, ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 0300-44-4-3-8-6-0 ਨਹੀਂ 0300-44-13-860। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ। ਸਮੇਂ ਆਖਰ ਤੇ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 0300-44-4-3-8-6-0 ਯਾਨੀ 0300-44-13-860। ਸਮੇਂ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਹੈ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਨੂੰ ਤੇ ਤਾਹਿਰ ਜਬੀਨ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।
2: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ, ਕਿਉਂ ਜੀ ਕੋਈ शक है क्या?

0: सुनते रहिए FM 101 101 101।
1: पाकिस्तान दे मशहूर तिब्बी इदारे सुलेमान दवाखाना वालों तिब्बी रहनुमा दा प्रोग्राम पेश कीता जा रहा है। हर्बल एक्सपर्ट प्रोफेसर सुलेमान दे तिब्बी मशवरे। सोने पैन प्राओ, मैं तुहाडी मेज़बान ते तुहाडी ईमेल SMS दी तर्जुमान साइमा। ते साइमा कहंदी है तुहानू बहुत बहुत अस्सलाम वालेकुम। मेरे मोहतरम सुनने वाले हो, अल्लाह पाक ने इंसान लई हर शै पैदा कीती है। जे इंसान ना हुंदा ते यकीनन कोई शै ना हुंदी। फल फूल निबातात मादनियां समंदर दरिया पहाड़ मैदान ते इन्हां विच छुपे हुए खजाने ते बेशुमार नेमताई सब इंसान दे वास्ते ने। लेकिन सोने भैन भराओ, तुसी कदी सोचिया कि अल्लाह ना करे जे तबीयत खराब हो जावे ते ये नेमता इंसान लई किन्नियां बेमैनी हो जांदियां ने। कोई शै चंगी नहीं लगती, सिर्फ एक फिक्र ते परेशानी हुंदी है कि किसे तरह सेहतमंद हो जाइए भावें किन्नी भी दौलत खर्च हो जावे। सुने भैन भराओ, इस लई साइमा दा सिस्टराना मशवरा है कि अपनी अलामत ते नज़र रखो। छोटी तो छोटी अलामत नूं भी मामूली ते गैर अहम ना समझो, बल्कि फौरन ही इलाज की फिक्र करो। ते बेहतरीन ते कामयाब इलाज वास्ते मेरा मशवरा है कि तुसी फौरी तौर ते मुल्क दे मायनास तबीब ते पेचीदा बीमारियां दे एक्सपर्ट जनाब प्रोफेसर सुलेमान साहब नूं ज़ाती तौर ते मिलो, जिदे लई साडा फोन नंबर ते पता ऐ ने। सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160, यानी 042-377-27160। मोबाइल नंबर है 03-300-414-2608, यानी 03-400-414-2608। ते साडा ईमेल एड्रेस है suleiman.dawakhana@gmail.com। जी भैन भ्राओ, पता तुहानू मिल गया ते हुण तुसी अलर्ट हो जाओ, क्योंकि मैं हुण तुहाडी मुलाकात करवावांगी पाकिस्तान तिब्बी फाउंडेशन दे चेयरमैन, यूनानी मैडिकल कॉलेज दे साबिक वाइस प्रिंसिपल ते पाकिस्तान दे मन्ने परमन्ने मशहूर ओ मारूफ तबीब, हर्बल एक्सपर्ट ते मुमताज समाजी शख्सियत जनाब प्रोफेसर सुलेमान साहब नाल। सुलेमान साहब, खुश आमदीद, वेलकम ते जी आयां।
2: सहमा जी, बहुत बहुत शुक्रिया कि तुसी मेरी इज्जत अफजाई करदे हो ते इस प्रोग्राम दे जरिए मैनूं मौका देंदे हो कि मैं अपने भैन भरावां नूं तिब्बी मशावरत फराहम कर सकां।
1: जी बड़ी इनायत। सुलेमान साहब, मैं ते एक मिनट ज़ाया कीते बगैर ही तमाम ईमेल और SMS जिहड़ियां ने ना पढ़दियां, लेकिन फिर भी ईमेल और SMS ओह रह जांदे ने। लिहाजा मैं अज कोई सवाल पुछे बगैर भैन भरावां दी ईमेल SMS जिहड़े आंदे ओह मैं पढ़ना शुरू कर दांगी, ताकि ज़्यादा तों ज़्यादा तुहाडी एडवाइज़ तों इस्तेफादा कर सकन। सुलेमान साहब, पहली ईमेल हाजिर है जिहड़ी इरशाद अहमद साहब ने तहरीर कीती है।
2: जी जी।
1: फरमांदे ने कि जनाब सुलेमान साहब, मेरी उम्र 46 साल है, मैनूं 2 साल तों शुगर ते हाई ब्लड प्रेशर दी तकलीफ है। मैं दवाई ते बाकायदगी नाल लैंदा वां, लेकिन उमन बदपरहेजी हो जांदी है जिहदी वजह नाल शुगर ते ब्लड प्रेशर च इजाफा हो जांदा है। सुलेमान साहब, मैं सोचिया कि हुण देसी इलाज करवाया जाए, क्योंकि मैनूं जिस्मानी ते असाबी कमजोरी बहुत ज्यादा हो गई है ते मैं सुनिया है कि शुगर नाल होण वाली कमजोरी सिर्फ और सिर्फ जड़ी बूटियां दे इलाज नाल ही दूर हुंदी है। सुलेमान साहब, अगर ये गल ठीक है ते मैनूं कोई ऐसी दवाई पार्सल कर दिओ जिहदे नाल मेरे तीनों मसले ठीक हो जाण। जी सुलेमान साहब।
2: अरशाद भाई, इहदे च कोई शक नहीं कि मर्दां नूं शुगर दी वजह नाल होण वाली कमजोरी दा इलाज ही जड़ी बूटियां ने। लिहाजा तुसी इतमिनान रखो, तुहाडी ये कमजोरी ते बिल्कुल इंशाल्लाह ठीक हो जाएगी ते तुसी एक नॉर्मल ते सेहतमंद इंसान वांगू शुगर दे बावजूद खुशगवार ते पुरसकून आली जिंदगी गुजारन दे काबिल हो जाओगे। मेरे भाई, रह गए शुगर ते हाई ब्लड प्रेशर दी प्रॉब्लम, ते इस बारे तुसी भी जानदे हो कि इन्हां बीमारियों च मुतवातर इलाज यानी दवाई ते परहेज दोनों की पाबंदी लाजमी है। मैं तुहाडे लई दवाई तरतीब दित्ती है जिहड़ी बाकायदगी नाल इस्तेमाल करना, इहदे नाल ही इनशाला शुगर ते ब्लड प्रेशर दोनों नॉर्मल रहनगे। लेकिन तुहानू अपने तर्ज़ ज़िंदगी नूं भी तब्दील करना होगा ताकि घट वक्त विच तुहानू ज़्यादा तो ज़्यादा सेहतयाबी होवे। मेरे भाई, रोज़ाना 40 to 45 मिनट खाली पेट तुसीं वाक नूं अपना मामूल बना लवो, सादा खुराक खाओ, नींद पूरी करो, चिकनाई ते दमकियात तो ग्रेज़ करो, گوشت دی بجائے سبزی زیادہ کھاؤ یا سفید گوشت یعنی مچھلی تے مرغی کھا سکدے ہو. اپنے آپ نوں ہلکے پھلکے جسمانی مشقت دے کام وچ مصروف رکھو. انشاءاللہ چند ہفتے دے علاج تو بعد تسی اپنی باڈی وچ نمایاں قسم دی مثبت تبدیلی محسوس کرو گے.
1: انشاءاللہ تعالی جی کیوں نہیں جی. محترم تسی اپنی ای میل دا جواب سنیا, ہن تسی پروفیسر سلیمان صاحب دے مشورے تے پوری طرح عمل بھی کرنا تاکہ تسی بالکل صحت یاب ہو جاؤ. سلیمان صاحب
2: جی جی,
1: ایس تھری ان ون مسئلے تو بعد واری ہے ٹو ان ون مسئلے دی.
2: اچھا
1: جڑا بذریعہ میل ساڈے تک پہنچیا ہے تے لکھن والے نے کاشف محمود صاحب.
2: اچھا
1: کاشف صاحب کہندے نے, محترم سلیمان صاحب میری عمر 23 سال ہے, میں دو پرابلمز دے, ایک تے میرا جسم بہت ہی دبلا پتلا سکا ہویا ہے.
2: اچھا
1: تے دوجا میرے چہرے تے موٹے موٹے دانے بھی نکل دے نے جنہاں وچ مواد ہوندا ہے. میں کئی دوائیاں استعمال کر چکی ہاں لیکن کوئی فائدہ نہیں ہوندا. دانیاں دی وجہ نال میرا چہرہ خراب ہو گیا ہے تے دانے جڑے نے انہاں دا نشان بھی بن جاندے نے.
2: جی
1: سلیمان صاحب, مینوں اپنے بدن وچ کمزوری بھی بہت محسوس ہوندی, کمر تے لتاں وچ درد نہیں جاندا, ساری ساری رات جاگ گزردی ہے. میرے لیے کوئی دوائی پارسل کر دیو.
2: بیٹا جی, تسی جڑی علامات لکھیاں نے او قابل تشویش نے, کیونکہ اینی چھوٹی عمر یہو جہے مسائل کسی پیچیدہ بیماری والی اشارہ کرتے ہیں. بیٹا جی, میں اپنے عملی تجربے دی بنیاد تے اے گل کہاں گا کہ تانو ایس تو پہلا بھی کوئی تکلیف ہوئی سی جن دا ذکر تسی نہیں کیتا. بہرحال موجودہ کیفیت دی روشنی چ تہاڈے لئی مشورہ ہے کہ تسی اپنے آپ نو زیادہ تو زیادہ جسمانی کام کاج وچ مصروف رکھو. خالی پیٹ روزانہ 1 گھنٹہ واک کرو یا 20 منٹ ہلکی جوگنگ تسی کر سکدے ہو. دودھ دہی سبزیاں پھل زیادہ استعمال کرو. انڈا مچھلی سری پائے چٹ پٹی غذا تے بالخصوص بازاری کھانے تسی بالکل نہیں کھانے. رات نو جلدی سوو تے صبح جلدی اٹھو. دن وچ کم از کم 4 واری کسی اچھے صابن نال چہرہ دھوو. دانیاں نو چھلن دی کوشش ہرگز نہ کرو. بیٹا جی, میں تہاڈے لئی جیڑی دوائی ترتیب دتی ہے نظام ہضم نو درستگی دے گی تے خون نو صاف کرے گی. اندے استعمال تو بعد تسی انشاءاللہ صحت یاب ہو جاؤ گے. لیکن جدوں تک میں نہ کہاں تسی دوائی نہیں چھڈنی تے نہ ہی پرہیز تے احتیاطی تدابیر نو ترک کرنا ہے. انشاءاللہ بہت بہتری ہوئے گی. تسی اپنے بدن وچ ایک خاص توانائی چستی تے قوت محسوس کرو گے.
1: جی انشاءاللہ تعالی کیوں نہیں جی. کاشف صاحب, تسی اپنی میل دا جواب سنیا, ہن تسی ٹینشن نہیں لینی بلکہ سلیمان صاحب دے مشورے تے عمل کرنا ہے تاکہ تسی صحت دی ٹینشن تو چھٹکارا حاصل کرو. سلیمان صاحب, وقت ہو رہا ہے ایک شارٹ بریک دا, تے تسی تھوڑا جہا ریسٹ کرو تے میں اپنے بھن بھراواں نوں لکھوا دواں ایڈریس تاں جو تانوں آپ آ کے مل سکن. سونے بھن بھراو, ساڈا پتا اے وے سلیمان دواخانہ رجسٹرڈ, پل فلائی اوور بل مقابل مینار پاکستان, مین راوی روڈ, لاہور. فون نمبر 042-377-27-160 یعنی 042-377-2-7-1-6-0. موبائل نمبر ہے 0300-414-2608 یعنی 0300-414-2608. تے ساڈا ای میل ایڈریس ہے suleiman.dawakhana@gmail.com. سلیمان صاحب
2: جی,
1: ٹو ان ون مسئلہ سنیا تے ہنے فرماؤ کہ جدو ون ان ون دی بجائے مسئلہ ٹو ان ون یا تھری ان ون بن جائے تے او دے مریض تے کی اثرات ہوندے نے؟
2: سہما جی, ایک گل تے طے شدہ ہے کہ ایک تو زیادہ بیماری دے منفی اثرات مریض لئی باعث پریشانی ہوندے نے.
1: بالکل
2: ظاہر ہے کہ اگر ایک تو زیادہ بیماریاں نے ان دی علامات بھی زیادہ تے تکلیف دے ہون گیاں. دوجا دوائیاں دی تعداد تے اوقات استعمال بھی زیادہ ہون گے. سب تو اہم گل ہے کہ بیماری جنی پیچیدہ ہوئے گی انہوں ٹھیک ہونے چ انہیں ٹائم لگے گا. لہٰذا مریض تے لازم ہے کہ وہ کسی بھی بیماری انہیں نہ بدائے کہ ایک تو بعد دوجی بیماری نازل ہو جائے. جنہ جلدی علاج شروع ہوئے گا انہی جلدی آرام آئے گا.
1: جی بالکل, یعنی فرسٹ کم فرسٹ سرف. لو جی بھن بھراو, تسی پروفیسر سلیمان صاحب دی گل سنی, ہن تسی بیماری نو برداشت نہیں کردے جانا بلکہ بیماری نو فوراً دور کرن دی کوشش کرنی. سلیمان صاحب, ساڈے ایک بھائی صاحب نے ایس ایم ایس کر لیا ہے
2: جی,
1: کہندے نے کہ مینوں کسے نے دسیا ہے کہ روزانہ تریفلا پینا چاہیدا ہے. سلیمان صاحب, تہاڈا کی مشورہ ہے کہ میں روزانہ تریفلا پی سکنا وا؟
2: بھائی جی, دوائی آخر دوائی ہوندی ہے, پاویں تریفلا ہوئے تے پاویں کچھ ہور ہوئے, ہر دوائی مریض دے بھی مزاج دے مطابق تجویز کیتی جاندی ہے. ਹੁਣ ਮੈਨੂੰ ਇਲਮ ਨਹੀਂ ਕਿ ਤੁਹਾਡਾ ਤਬਈ ਮਜ਼ਾਜ ਕੀ ਹੈ, ਲਿਹਾਜ਼ਾ ਮੈਂ ਕਿਸ ਤਰ੍ਹਾਂ ਦੱਸ ਸਕਦਾ ਕਿ ਤ੍ਰਿਪਲਾ ਤੁਹਾਨੂੰ ਮੌਜੂ ਹੈ ਕਿ ਨਹੀਂ। ਲਿਹਾਜ਼ਾ ਮੇਰੇ ਭਾਈ, ਅਗਰ ਤੁਹਾਨੂੰ ਕੋਈ ਤਿੱਬੀ ਮਸਲਾ ਦਰਪੇਸ਼ ਹੈ ਤਾਂ ਤੁਸੀਂ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਤੁਹਾਡੇ ਮਰਜ਼ ਦੀ ਤਸ਼ਖੀਸ ਕਰ ਸਕਾਂ ਅਤੇ ਉਹਦੇ ਮੁਤਾਬਕ ਤੁਹਾਡੇ ਲਈ ਦਵਾਈ ਤਜਵੀਜ਼ ਹੋ ਸਕੇ।
1: ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਜੀ। ਇਹ ਹੋਈ ਨਾ ਗੱਲ ਜੀ ਮੋਹਤਰਮ, ਤੁਸੀਂ ਆਪਣੇ SMS ਦਾ SMS ਯਾਨੀ ਸ਼ੋਰਟ ਮਸ਼ਵਰਾ ਸੁਣਿਆ, ਹੁਣ ਤੁਸੀਂ ਇਸ ਸ਼ੋਰਟ ਲੇਕਿਨ ਅਹਿਮ ਮਸ਼ਵਰੇ 'ਤੇ ਫੌਰੀ ਅਮਲ ਕਰੋ ਤਾਂ ਕਿ ਤੁਸੀਂ ਗਲਤ ਦਵਾਈ ਤੋਂ ਬਚ ਸਕੋ। ਸੁਲੇਮਾਨ ਸਾਹਿਬ
2: ਜੀ, ਜੀ
1: ਦੁਨੀਆ ਬਦਲ ਗਈ ਲੇਕਿਨ ਸਾਡੇ ਮੁਲਕ 'ਚ ਆਪਣੀ ਮਦਦ ਆਪ ਦੇ ਤਹਿਤ ਹੋਣ ਵਾਲਾ ਇਲਾਜ ਨਹੀਂ ਖਤਮ ਹੋਇਆ, ਇਹਦੀ ਕੀ ਵਜ੍ਹਾ?
2: ਸਹਿਮਾ ਜੀ, ਇਹਦੀ ਅਹਿਮ ਵਜ੍ਹਾ ਐਜੂਕੇਸ਼ਨ ਦੀ ਕਮੀ ਤੇ ਤਿੱਬੀ ਸ਼ੌਰ ਦੀ ਅਦਮ ਮੌਜੂਦਗੀ ਹੈ, ਜਿਹਦੀ ਵਜ੍ਹਾ ਨਾਲ ਲੋਕੀ ਇਹੋ ਜਿਹਾ ਰਿਸਕ ਲੈਂਦੇ ਨੇ।
1: ਜੀ ਬਿਲਕੁਲ ਬਿਲਕੁਲ, ਰੱਬ ਹੀ ਕਰਮ ਕਰੇ ਜੀ ਸਭ ਦੇ ਹਾਲ ਤੇ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਜਿਹੜੀ ਹੈ ਰਿਜ਼ਵਾਨ ਅਹਿਮਦ ਸਾਹਿਬ ਨੇ ਲਿਖੀ ਹੈ। ਲਿਖਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੇਰੇ ਛੋਟੇ ਭਾਈ ਨੂੰ ਇਨਫਰਟੈਲਿਟੀ ਦੀ ਪ੍ਰੋਬਲਮ ਹੈ, 7 ਸਾਲ ਹੋ ਗਏ ਨੇ, ਬਹੁਤ ਇਲਾਜ ਕਰਵਾਇਆ ਲੇਕਿਨ ਖੁਸ਼ੀ ਦੀ ਉਮੀਦ ਨਜ਼ਰ ਨਹੀਂ ਆਉਂਦੀ। ਹੁਣ ਇੱਕ ਆਖਰੀ ਉਮੀਦ ਤੁਹਾਨੂੰ ਤੁਹਾਡੇ ਹਵਾਲੇ ਨਾਲ ਮੈਨੂੰ ਮਿਲੀ ਹੈ ਜੋ, ਔਰ ਮੈਂ ਤੁਹਾਨੂੰ ਮੇਲ ਕਰ ਰਿਹਾ ਵਾਂ। ਇਹਦੇ ਨਾਲ ਹੀ ਮੈਂ ਮੈਡੀਕਲ ਰਿਪੋਰਟਸ ਵੀ ਤੁਹਾਨੂੰ ਕਰ ਰਿਹਾ ਵਾਂ, ਇਹਨਾਂ ਰਿਪੋਰਟਸ ਦੀ ਰੋਸ਼ਨੀ ਵਿੱਚ ਮੈਨੂੰ ਮਸ਼ਵਰਾ ਦਿਓ ਕਿ ਇਸ ਬਿਮਾਰੀ ਦੀ ਟ੍ਰੀਟਮੈਂਟ ਹੋ ਸਕਦੀ ਹੈ।
2: ਰਜ਼ਵਾਨ ਭਾਈ, ਮੈਂ ਤੁਹਾਡੇ ਭਾਈ ਦੀ ਰਿਪੋਰਟਸ ਵੇਖੀਆਂ ਨੇ। ਮੇਰੇ ਭਾਈ, ਮੈਂ ਆਪਣੇ ਤਵੀਲ ਤਿੱਬੀ ਕੈਰੀਅਰ ਦੇ ਦੌਰਾਨ ਇਸ ਕਿਸਮ ਦੇ ਹਜ਼ਾਰਾਂ ਮਰੀਜ਼ਾਂ ਨੂੰ ਆਪਣੇ ਹਰਬਲ ਟ੍ਰੀਟਮੈਂਟ ਦੇ ਜ਼ਰੀਏ ਅਲਹਮਦੁਲਿਲਾ ਸਿਹਤਯਾਬ ਹੁੰਦਿਆਂ ਵੇਖਿਆ ਹੈ। ਲਿਹਾਜ਼ਾ ਤੁਸੀਂ ਕਿਸੇ ਵੀ ਦਿਨ ਆਪਣੇ ਭਾਈ ਨੂੰ ਦਵਾਖਾਨੇ 'ਤੇ ਲਿਆਓ ਤਾਂ ਕਿ ਮੈਂ ਉਹਨਾਂ ਦੇ ਤਬਈ ਮਜ਼ਾਜ ਤੋਂ ਆਗਾਹ ਹੋ ਕੇ ਉਹਨਾਂ ਲਈ ਮੌਜੂ ਅਤੇ ਮੌਸਰ ਕਿਸਮ ਦੀ ਦਵਾ ਤਜਵੀਜ਼ ਕਰ ਸਕਾਂ। ਇਨਸ਼ਾਅੱਲਾ ਇਨਫਰਟੈਲਿਟੀ ਦੀ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਏਗੀ
1: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ ਮੋਹਤਰਮ, ਤੁਸੀਂ ਮੇਲ ਦਾ ਜਵਾਬ ਸੁਣਿਆ, ਉਮੀਦ ਹੈ ਕਿ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਅਮਲ ਵੀ ਕਰੋਗੇ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਹਾਜ਼ਰ ਹੈ ਜਿਹੜੀ ਅਨਵਰ ਅਲੀ ਸਾਹਿਬ ਨੇ ਤਹਿਰੀਰ ਕੀਤੀ ਹੈ।
2: ਜੀ ਜੀ
1: ਅਨਵਰ ਸਾਹਿਬ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 28 ਸਾਲ ਹੈ ਲੇਕਿਨ ਮੈਂ 58 ਸਾਲ ਦਾ ਨਜ਼ਰ ਆਉਂਦਾ ਵਾਂ ਕਿਉਂਕਿ ਮੇਰੇ ਵਾਲ ਇੰਨੇ ਝੜ ਗਏ ਨੇ ਕਿ ਦਰਮਿਆਨ ਵਿੱਚ ਟਿੱਕੀ ਬਣ ਗਈ ਹੈ ਅਤੇ ਮੇਰੀ ਉਮਰ ਦੇ ਮੁੰਡੇ ਮੈਨੂੰ ਅੰਕਲ ਕਹਿੰਦੇ ਨੇ। ਠੀਕ ਹੋ ਗਿਆ ਸੁਲੇਮਾਨ ਸਾਹਿਬ, ਕਹਿੰਦੇ ਹਨ ਕਰੀ ਮੇਰੀ ਸ਼ਾਦੀ ਹੋਣ ਵਾਲੀ ਹੈ, ਮੈਂ ਬਹੁਤ ਪਰੇਸ਼ਾਨ ਹਾਂ, ਬੜੀ ਮਿਹਰਬਾਨੀ ਮੇਰੇ ਲਈ ਕੁਝ ਇਹੋ ਜਿਹਾ ਆਇਲ ਜਾਂ ਦਵਾਈ ਪਾਰਸਲ ਫਰਮਾ ਦਿਓ ਜਿਹਦੇ ਨਾਲ ਮੇਰੇ ਬਕਾਇਆ ਵਾਲ ਡਿੱਗਣ ਤੋਂ ਬਚ ਜਾਣ ਅਤੇ ਨਵੇਂ ਵੀ ਉੱਗਣ।
2: ਬੇਟਾ ਜੀ, ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਤੁਸੀਂ ਇੰਨੇ ਅਰਸੇ ਤੱਕ ਆਪਣੇ ਵਾਲਾਂ ਨੂੰ ਡਿੱਗਦਿਆਂ ਵੇਖ ਰਹੇ ਹੋ ਤੇ ਜਦੋਂ ਦਰਮਿਆਨ ਵਿੱਚ ਟਿੱਕੀ ਬਣ ਗਈ ਤੇ ਫਿਰ ਤੁਹਾਨੂੰ ਯਾਦ ਆਇਆ ਕਿ ਇਹਦੀ ਰੋਕਥਾਮ
1: ਮੁੰਤਜ਼ਰ ਸਨ।
2: ਬੇਟਾ ਜੀ, ਹੁਣ ਤੁਸੀਂ ਤੋਜੋ ਨਾਲ ਟ੍ਰੀਟਮੈਂਟ ਜਾਰੀ ਰੱਖੋ ਤੇ ਇਨਸ਼ਾਅੱਲਾ ਸ਼ਾਦੀ ਤੋਂ ਪਹਿਲਾਂ ਤੁਹਾਡੇ ਸਾਰੇ ਮੌਜੂਦਾ ਵਾਲ ਇਨਸ਼ਾਅੱਲਾ ਮਹਿਫੂਜ਼ ਹੋ ਜਾਣਗੇ ਤੇ ਜਦੋਂ ਬਕਾਇਆ ਵਾਲ ਡਿੱਗਣੇ ਬੰਦ ਹੋ ਜਾਣਗੇ ਤੇ ਫਿਰ ਇਹਨਾਂ ਦੀ ਲੈਂਥ 'ਚ ਇਜ਼ਾਫਾ ਹੋ ਜਾਏਗਾ ਤੇ ਡਿੱਗੇ ਹੋਏ ਵਾਲਾਂ ਦੀ ਜਗ੍ਹਾ ਕੁਝ ਨਵੇਂ ਵਾਲ ਵੀ ਪੈਦਾ ਹੋਣਗੇ। ਬੇਟਾ ਜੀ, ਤੁਸੀਂ ਤਜਵੀਜ਼ ਕਰਦਾ ਖੁਰਾਕ ਲੈਣੀ ਹੈ ਤੇ ਪਾਸਲ ਕਰਦਾ ਜੜੀ ਬੂਟੀ ਆਇਲ ਵਾਲਾਂ ਦੀ ਜੜ੍ਹਾਂ 'ਚ ਲਗਾਉਣਾ ਹੈ। ਇਹਦੇ ਨਾਲ ਖੁਸ਼ਕੀ ਸਿਕਰੀ ਦੂਰ ਹੋਵੇਗੀ, ਵਾਲਾਂ 'ਤੇ ਮਸਾਮਾਤ ਖੁੱਲ੍ਹ ਜਾਣਗੇ ਅਤੇ ਵਾਲਾਂ ਦੀ ਜੜ੍ਹਾਂ ਮਜ਼ਬੂਤ ਹੋ ਜਾਣਗੀਆਂ ਅਤੇ ਇਨਸ਼ਾਅੱਲਾ ਨਵੇਂ ਵਾਲਾਂ ਦੀ ਗਰੋਥ ਵੀ ਹੋਵੇਗੀ ਜਿਹਦੇ ਨਾਲ ਤੁਸੀਂ ਆਪਣੀ ਅਸਲ ਉਮਰ ਦੇ ਨੌਜਵਾਨ ਨਜ਼ਰ ਆਓਗੇ
1: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ? ਲਓ ਜੀ ਅਨਵਰ ਸਾਹਿਬ, ਪ੍ਰੋਫੈਸਰ ਸੁਲੇਮਾਨ ਸਾਹਿਬ ਨੇ ਤੁਹਾਡਾ ਮਸਲਾ ਹੀ ਸੋਲਵ ਕਰ ਦਿੱਤਾ, ਹੁਣ ਤੁਸੀਂ ਟੈਨਸ਼ਨ ਨਹੀਂ ਲੈਣੀ, ਇਨਸ਼ਾਅੱਲਾ ਤਾਲਾ ਤੁਸੀਂ ਸਮਾਰਟ ਅਤੇ ਹੈਂਡਸਮ ਦੁਲਾ ਨਜ਼ਰ ਆਓਗੇ। ਸੁਲੇਮਾਨ ਸਾਹਿਬ, ਮੇਲ ਔਰ SMS ਬਾਕੀ ਨੇ ਲੇਕਿਨ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਜੀ, ਲਿਹਾਜ਼ਾ ਮੈਂ ਤੁਹਾਡੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਆਪਣੀ ਬੇਪਨਾਹ ਸਮਾਜੀ ਅਤੇ ਤਿੱਬੀ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਆਪਣੀ ਮਾਹਿਰਾਨਾ ਰਾਏ ਤੋਂ ਨਵਾਜ਼ਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
2: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ, ਬੜੀ ਮਿਹਰਬਾਨੀ। ਸੁਣੇ ਭੈਣ ਭਰਾਓ, ਰੱਬ ਨਾ ਕਰੇ ਜੇ ਤੁਸੀਂ ਕਿਸੇ ਤਿੱਬੀ ਮਸਲੇ ਨੂੰ ਫੇਸ ਕਰ ਰਹੇ ਹੋ ਤੇ ਵਕਤ ਜ਼ਾਇਆ ਨਾ ਕਰੋ ਬਲਕਿ ਫੌਰਨ ਹੀ ਪਾਕਿਸਤਾਨ ਦੇ ਮਾਇਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਰਾਬਤਾ ਕਰੋ ਤੇ ਰਾਬਤੇ ਲਈ ਸਾਡਾ ਪਤਾ ਤੇ ਫੋਨ ਨੰਬਰ ਇਹ ਵੀ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2710, ਮੋਬਾਈਲ ਨੰਬਰ ਏ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਫੇਰ ਮਿਲਾਂਗੇ, ਉਸ ਵੇਲੇ ਤੀਕਰ ਰੱਬ ਰਾਖਾ।
3: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ ਮਾਵਾਂ ਨੂੰ ਆਪਣੇ ਬੱਚੇ ਦੇ ਪੈਦਾਇਸ਼ ਦੇ ਘੰਟੇ ਦੇ ਵਿੱਚ ਦੁੱਧ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ 6 ਮਹੀਨਿਆਂ ਦੇ ਬਾਅਦ ਮੁਨਾਸਿਬ ਇਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ ਸਿਹਤਮੰਦ ਬੱਚਾ ਰੋਸ਼ਨ ਪਾਕਿਸਤਾਨ ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮੁਫਾਦੇ ਆਮਾ ਲਈ ਪੇਸ਼ ਕੀਤਾ ਗਿਆ ਹੈ
4: We will be back after this short commercial break. Stay with us.

0: 9 PM Pakistan Standard Time. Assalamu alaikum. This is Radio Pakistan. The news read by Daman Zaman. The headlines. The Prime Minister has appreciated Saudi Arabia's steadfast support to Pakistan and its role in regional peace. The United Kingdom has appreciated Pakistan's important role in promoting regional peace and stability. Pakistan and Kuwait have signed Protocol Agreement 2026 to enhance the existing military cooperation. Pakistan is set to assume the chairmanship of the Shanghai Cooperation Organization for 1 year term from next week. The United Nations has categorically affirmed that Jammu and Kashmir remains an internationally recognized dispute.
1: This is FM 101.
2: Karachi, Lahore, Islamabad, Peshawar, Quetta, Hyderabad, Faisalabad, Sialkot, Multan, Bahawalpur, Sargodha, Larkana, Mithi, Bichha, Khairpur, Kohat, Pannu, Abbottabad, and Mirpur Azad Kashmir. The biggest FM radio network of Pakistan. Tune in to the one above, FM 101.
3: For latest news headlines, after every 1 hour, tune into FM 101, the channel of Radio Pakistan. Radio Pakistan.
4: सुनते रहिए FM 101.
5: मां दा दुध बच्चे दी पहली मुकम्मल ते सब तो बेहतरीन गिज़ा है। मावां नूं अपने बच्चे दे पैदाइश दे घंटे दे विच दुध पिलाना शुरू कर देना चाहिदा है। पहले 6 महीनिया तक बच्चे नूं सिर्फ अपना दुध दिओ, इत्थों तक कि पानी भी ना दिओ। 6 महीनिया दे बाद मुनासिब इजाफी गिजा दे नाल नाल 2 साल दी उम्र तक अपना दुध पिलाना जारी रखो। बिला वजह डब्बे दे दुध ते फीडर दी वरतों तो परहेज करो, क्यों जे मां दे दुध दा कोई बदल नहीं। सेहतमंद बच्चा, रोशन पाकिस्तान। ए पैगाम रेडियो पाकिस्तान वालों मुफादे आमा लई पेश कीता गया है।
6: We'll be back after this short commercial break. Stay with us.
7: Pakistan da maroof tibbi idara Suleiman Dawakhana. Suleiman Dawakhane walon tibbi rehnumai da program pesh kita ja reha hai. Herbal expert Professor Suleiman de tibbi mashware. Sone pehn bro, main tadi mezban Saima. Mere walon purkhulus salam te sehatmandi diyan bahut sariyan duawan da guldasta qubool farmao. ਸੋਹਣੇ ਭੈਣ ਭਰਾਓ, ਸੁਲੇਮਾਨ ਦਵਾਖਾਨਾ ਪਾਕਿਸਤਾਨ ਦੀ ਉਹ ਮੁਮਤਾਜ਼ ਹਰਬਲ ਇਲਾਜਗਾਹ ਵੇ ਜਿਹੜੀ ਖੈਬਰ ਤੋਂ ਲੈ ਕੇ ਕਰਾਚੀ ਤੱਕ ਮਾਯੂਸ ਮਰੀਜ਼ਾਂ ਲਈ ਉਮੀਦ ਦਾ ਮਰਕਜ਼ ਤੇ ਸ਼ਿਫਾ ਦਾ ਵਸੀਲਾ ਬਣੀ ਹੋਈ ਏ, ਜਿਹਦੇ ਲਈ ਅਸੀਂ ਆਪਣੇ ਸੋਹਣੇ ਰੱਬ ਦਾ ਬੇਹੱਦ ਸ਼ੁਕਰ ਅਦਾ ਕਰਨੇ ਆ। ਸੋਹਣੇ ਭੈਣ ਭਰਾਓ, ਸੁਲੇਮਾਨ ਦਵਾਖਾਨਾ ਦੀ ਸ਼ੋਹਰਤ ਤੇ ਨੇਕਨਾਮੀ ਦੀ ਬੁਨਿਆਦੀ ਵਜ੍ਹਾ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਸਰਪ੍ਰਸਤੀ ਤੇ ਤਿੱਬੀ ਰਹਿਨੁਮਾਈ ਏ। ਭੈਣ ਭਰਾਓ, ਇਸ ਪ੍ਰੋਗਰਾਮ ਦੇ ਜ਼ਰੀਏ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਤੋਂ ਤਿੱਬੀ ਰਹਿਨੁਮਾਈ ਹਾਸਲ ਕਰਦੇ ਹੋ ਤੇ ਹਸਬੇ ਸਾਬਿਕ ਅੱਜ ਵੀ ਸਾਡੇ ਸਟੂਡੀਓ ਵਿੱਚ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਤਸ਼ਰੀਫ ਲਿਆ ਚੁੱਕੇ ਨੇ। ਲੇਕਿਨ ਪਹਿਲਾਂ ਤੁਸੀਂ ਨੋਟ ਫਰਮਾਓ ਸਾਡਾ ਪਤਾ ਤੇ ਫੋਨ ਨੰਬਰ, ਤਾਂ ਕਿ ਤੁਸੀਂ ਵੀ ਕਿਸੇ ਵੀ ਬਿਮਾਰੀ ਸੂਰਤ ਵਿੱਚ ਤੁਸੀਂ ਆਪ ਵੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲ ਸਕਦੇ ਹੋ। ਤੇ ਨੋਟ ਫਰਮਾਓ ਸਾਡਾ ਪਤਾ ਤੇ ਫੋਨ ਨੰਬਰ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 0, ਯਾਨੀ 0423772716 0, ਮੋਬਾਈਲ ਨੰਬਰ ਏ 0300414 2608, ਯਾਨੀ 0300414 2608। ਤੇ ਸਾਡਾ ਈਮੇਲ ਐਡਰੈਸ ਏ ਸੁਲੇਮਾਨ ਡੋਟ dawakhana@gmail.com. ਜੀ ਮੇਰੇ ਭੈਣ ਭਰਾਓ, ਪਤਾ ਤੇ ਫੋਨ ਨੰਬਰ ਤੁਸੀਂ ਨੋਟ ਫਰਮਾਇਆ, ਤੇ ਹੁਣ ਰੇਡੀਓ ਦੇ ਨੇੜੇ ਨੇੜੇ ਆ ਜਾਓ ਯਾ ਰੇਡੀਓ ਨੂੰ ਆਪਣੇ ਨੇੜੇ ਕਰ ਲਓ, ਕਿਉਂਕਿ ਹੁਣ ਮੈਂ ਤੁਹਾਡੀ ਮੁਲਾਕਾਤ ਕਰਾਨੀ ਆ ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਤੇ ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ ਤੇ ਪਾਕਿਸਤਾਨ ਦੇ ਬਹੁਤ ਹੀ ਮਸ਼ਹੂਰੋ ਮਾਰੂਫ ਤੇ ਮੰਨੇ ਪਰਮੰਨੇ ਤਬੀਬ ਹਰਬਲ ਐਕਸਪਰਟ ਪ੍ਰੋਫੈਸਰ ਜਨਾਬ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਮੈਂ ਤੁਹਾਨੂੰ ਇਸ ਪ੍ਰੋਗਰਾਮ ਵਿੱਚ ਖੁਸ਼ਾਮਦੀਦ ਕਹਿੰਦੀ ਹਾਂ ਅਤੇ ਈਮੇਲ SMS ਘੱਲਣ ਵਾਲੇ ਭੈਣ ਭਰਾ ਵੱਲੋਂ ਬਹੁਤ ਸਾਰਾ ਸਲਾਮ ਅਤੇ ਬਹੁਤ ਸਾਰੀ ਪੁਰਖਲੂਸ ਦੁਆਵਾਂ ਦੀ ਜਿਹੜਾ ਨਾ ਗੁਲਦਸਤਾ ਉਹ ਤੁਹਾਡੀ ਖਿਦਮਤ 'ਚ ਪੇਸ਼ ਕਰਨੀ ਆ, ਇਹਨੂੰ ਕਬੂਲ ਫਰਮਾਓ।
8: ਸਹਿਮਾ ਜੀ, ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੇਰੀ ਇੱਜ਼ਤ ਅਫਜ਼ਾਈ ਕਰਦੇ ਹੋ ਅਤੇ ਇਸ ਪ੍ਰੋਗਰਾਮ ਦੇ ਜ਼ਰੀਏ ਮੈਨੂੰ ਮੌਕਾ ਦਿੰਦੇ ਹੋ ਕਿ ਮੈਂ ਆਪਣੇ ਭੈਣ ਭਰਾਵਾਂ ਨੂੰ ਤਿੱਬੀ ਮਸ਼ਾਵਰਤ ਫਰਾਮ ਕਰ ਸਕਾਂ। ਅਤੇ ਮੇਰੀ ਇਹ ਦੁਆ ਹੈ ਕਿ ਸੋਹਣਾ ਰੱਬ ਮੇਰੇ ਵਤਨ ਦੇ ਹਰ ਫਰਦ ਨੂੰ ਸਿਹਤ ਤੰਦਰੁਸਤੀ ਅਤਾ ਫਰਮਾਏ। ਆਮੀਨ
7: ਆਮੀਨ ਜੀ, ਸੁਮਾ ਆਮੀਨ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੇ ਵਿੱਚ ਬੇਸ਼ੁਮਾਰ ਜਿਹੜੀਆਂ ਮੇਲਸ ਔਰ SMS ਇਕੱਠੇ ਹੋ ਗਏ ਹੋਏ ਨੇ, ਮੈਂ ਚਾਹੁੰਦੀ ਹਾਂ ਕਿ ਕੀ ਕਹਿੰਦੇ ਹੋ ਕਿ ਫੌਰੀ ਤੌਰ 'ਤੇ ਈਮੇਲ ਕਰਨਾ ਚਾਹੀਦਾ?
8: ਹਾਂਜੀ ਹਾਂਜੀ, ਬਿਲਕੁਲ ਸ਼ੁਰੂ ਕਰੋ, ਕਿਉਂਕਿ ਟਾਈਮ ਬੜਾ ਘੱਟ ਹੁੰਦਾ।
7: ਹਾਂਜੀ ਬਿਲਕੁਲ,
8: ਭੈਣ ਭਰਾ ਫਿਰ ਕਿਸੇ ਦੇ ਰਹਿ ਨਾ ਜਾਣ।
7: ਹਾਂਜੀ, ਲਓ ਜੀ, ਸਭ ਤੋਂ ਪਹਿਲੀ ਸਾਨੂੰ ਜਿਹੜੀ ਮੇਲ ਘੱਲੀ ਉਹ ਸਾਜਿਦ ਨਜ਼ੀਰ ਸਾਹਿਬ ਨੇ ਘੱਲੀ ਹੈ। ਫਰਮਾਉਂਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 28 ਸਾਲ ਹੈ, ਮੈਨੂੰ 6 ਮਹੀਨੇ ਤੋਂ ਕਮਰ 'ਚ ਇੰਨੀ ਕੁ ਤਕਲੀਫ ਹੈ ਕਿ ਮੈਂ ਸਿੱਧਾ ਬੈਠ ਵੀ ਨਹੀਂ ਸਕਦਾ
8: ਜੀ।
7: ਅਸਲ ਵਿੱਚ ਮੈਂ ਇੱਕ ਦਿਨ ਝੁੱਕ ਕੇ ਜ਼ਮੀਨ ਤੋਂ 40 ਕਿਲੋ ਵਜ਼ਨੀ ਚਾਵਲਾਂ ਦਾ ਤੋੜਾ ਚੁੱਕਿਆ ਸੀ।
8: ਅੱਛਾ।
7: ਉਸ ਦਿਨ ਤੋਂ ਲੈ ਕੇ ਅੱਜ ਤੀਕਰ ਮੇਰੀ ਕਮਰ ਦੀ ਦਰਦ ਨਹੀਂ ਗਈ। ਮੈਂ ਦਵਾਈਆਂ ਅਤੇ ਹੱਥਾਂ ਕਿ ਇੰਜੈਕਸ਼ਨ ਵੀ ਲਵਾਏ ਨੇ, ਲੇਕਿਨ ਆਰਾਮ ਨਹੀਂ ਹੋਇਆ। ਮਿਹਰਬਾਨੀ ਕਰਕੇ ਕੋਈ ਬਿਹਤਰੀਨ ਦਵਾਈ ਤਿਆਰ ਕਰ ਦਿਓ ਜਿਹਦੇ ਨਾਲ ਕਮਰ ਦਾ ਠੀਕ ਹੋ ਜਾਵੇ।
8: ਬੇਟਾ ਜੀ, ਮੈਂ ਕਿਸੇ ਗੁਜ਼ਿਸ਼ਤਾ ਪ੍ਰੋਗਰਾਮ ਵਿੱਚ ਦੱਸਿਆ ਸੀ ਕਿ ਜਦੋਂ ਅਸੀਂ ਝੁੱਕ ਕੇ ਕਿਸੇ ਵਜ਼ਨ ਨੂੰ ਚੁੱਕਦੇ ਹਾਂ ਅਤੇ ਸਾਡੀ ਰੀੜ ਦੀ ਹੱਡੀ 'ਤੇ ਸਾਡੇ ਜਿਸਮ ਤੋਂ 8 ਗੁਣਾ ਜ਼ਿਆਦਾ ਵਜ਼ਨ ਪੈਂਦਾ ਹੈ।
7: ਬਿਲਕੁਲ।
8: ਮਸਲ ਅਸੀਂ ਦੱਸਦੇ ਹਾਂ ਕਿ 70 ਕਿਲੋ ਵਜ਼ਨ ਹੈ ਅਤੇ ਚੁੱਕਣ ਦੀ ਸੂਰਤ ਵਿੱਚ ਰੀੜ ਦੀ ਹੱਡੀ 'ਤੇ 560 ਕਿਲੋ ਵਜ਼ਨ ਦਾ ਦਬਾਓ ਆ ਜਾਏਗਾ, ਜਿਹਦੇ ਨਾਲ ਮੋਹਰਿਆਂ ਡਿਸਕ ਅਤੇ ਅਸਾਬ ਮੁਤਾਸਰ ਹੋਣਗੇ।
7: ਬਿਲਕੁਲ।
8: ਬੇਟਾ ਜੀ, ਆਇੰਦਾ ਇਹੋ ਜਿਹੀ ਮੁਸ਼ਕਤ ਤੋਂ ਗੁਰੇਜ਼ ਕਰਨਾ ਅਤੇ ਜਦੋਂ ਤੱਕ ਤੁਸੀਂ ਠੀਕ ਨਹੀਂ ਹੋ ਜਾਂਦੇ ਵਜ਼ਨ ਨਹੀਂ ਉਠਾਉਣਾ। ਚਾਵਲ, ਦਾਲ, ਮਾਸ਼, ਗੋਭੀ ਅਤੇ ਅਰਵੀ ਤੋਂ ਪਰਹੇਜ਼ ਕਰਨਾ ਹੈ। ਹਾਰਡ ਬੈੱਡ 'ਤੇ ਜਾਂ ਜ਼ਮੀਨ 'ਤੇ ਸੋਣਾ ਹੈ। ਕਮਰ 'ਤੇ ਬੈਲਟ ਬੰਨੋ, ਬੈਲਟ ਬੰਨਣ ਦੇ ਨਾਲ ਰੀੜ੍ਹ ਦੀ ਹੱਡੀ ਸਿੱਧੀ ਰਹਿੰਦੀ ਹੈ। ਅਤੇ ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ, ਬਾਕਾਇਦਗੀ ਨਾਲ ਇਸਤੇਮਾਲ ਕਰੋ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਤਕਲੀਫ ਇਨਸ਼ਾਅੱਲਾ ਬਿਲਕੁਲ ਦੂਰ ਹੋ ਜਾਏਗੀ,
7: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਭਾਈ ਸਾਹਿਬ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਤੁਸੀਂ ਇਸ ਮਸ਼ਵਰੇ 'ਤੇ ਅਮਲ ਕਰਨਾ ਹੈ ਅਤੇ ਆਇੰਦਾ ਰੁਸਤਮ ਬਣਨ ਦੀ ਕੋਸ਼ਿਸ਼ ਵਜ਼ਨ ਨਹੀਂ ਚੁੱਕਣਾ, ਨਹੀਂ ਤਾਂ ਫਿਰ ਚੁੱਕ ਪੈ ਜਾਏਗੀ। ਸੁਲੇਮਾਨ ਸਾਹਿਬ
8: ਜੀ, ਜੀ
7: ਇਹ ਚੁੱਕ ਚੁੱਕਣ ਤੋਂ ਨਿਕਲੀ ਹੈ ਨਾ?
8: ਸਹਿਮਾ ਜੀ, ਤੁਸੀਂ ਕਹਿ ਰਹੇ ਹੋ ਤੇ ਠੀਕ ਹੀ ਹੋਵੇਗਾ।
7: ਸੁਲੇਮਾਨ ਸਾਹਿਬ, ਮੇਰੀ ਇਲਮੀ ਜ਼ਖੀਰੇ ਤੇ ਇਤਮਾਦ ਕਰਨ ਦਾ ਬਹੁਤ ਸ਼ੁਕਰੀਆ। ਤੇ ਹੁਣ ਮੈਂ ਪੇਸ਼ ਕਰਨੀ ਆ SMS ਜਿਹੜੀ ਕਿ ਆਤਿਫ ਖਾਨ ਸਾਹਿਬ ਨੇ ਤਹਿਰੀਰ ਕੀਤਾ ਹੈ। ਫਰਮਾਉਂਦੇ ਨੇ ਕਿ ਮੇਰਾ ਇੱਕ ਬੇਟਾ ਹੈ ਜਿਹਦੀ ਉਮਰ 2 ਸਾਲ ਹੈ ਤੇ ਮੇਰੀ ਉਮਰ ਤਕਰੀਬਨ 40 ਸਾਲ ਹੈ। ਸੁਲੇਮਾਨ ਸਾਹਿਬ, ਦਰਅਸਲ ਮੇਰੀ ਸ਼ਾਦੀ ਕੁਝ ਲੇਟ ਹੋਈ ਸੀ, ਮਤਲਬ ਇਹ ਵੇ ਕਿ ਮੈਂ ਆਪਣੇ ਆਪ ਵਿੱਚ ਅਸਾਬੀ ਕਮਜ਼ੋਰੀ ਮਹਿਸੂਸ ਕਰਨਾ ਵਾਂ। ਮੈਂ 1-2 ਦਵਾਈਆਂ ਵੀ ਇਸਤੇਮਾਲ ਕੀਤੀਆਂ ਲੇਕਿਨ ਕਮਜ਼ੋਰੀ ਨਹੀਂ ਗਈ। ਮਿਹਰਬਾਨੀ ਕਰਕੇ ਦਵਾਈ ਪਾਰਸਲ ਕਰ ਦਿਓ, ਮਿਹਰਬਾਨੀ।
8: ਆਤਫ ਭਾਈ, 40 ਸਾਲ ਤੱਕ ਇਨਸਾਨ ਆਪਣੀ ਅਰੂਜ ਦੀ ਉਮਰ 'ਤੇ ਹੁੰਦਾ ਹੈ ਅਤੇ 40 ਸਾਲ ਤੋਂ ਬਾਅਦ ਉਹਦੇ ਅਸਾਬ ਅਤੇ ਨਿਜ਼ਾਮੇ ਬਦਨੀ 'ਚ ਜ਼ੋਫ ਸ਼ੁਰੂ ਹੋ ਜਾਂਦਾ ਹੈ। ਮੇਰੇ ਭਾਈ, ਇਹ ਗੱਲ ਕੋਈ ਅਚੰਬਾ ਨਹੀਂ, ਬਲਕਿ ਹਰ ਸ਼ਖਸ ਇਸ ਸਟੇਜ 'ਤੇ ਆਪਣੇ ਅੰਦਰ ਕਮਜ਼ੋਰੀ ਦੀ ਤਬਦੀਲੀ ਮਹਿਸੂਸ ਕਰਦਾ ਹੈ। ਲੇਕਿਨ ਇਹ ਗੱਲ ਇਤਮਿਨਾਨ ਬਖਸ਼ ਹੈ ਕਿ ਇਸ ਕਮਜ਼ੋਰੀ ਅਤੇ ਇਸ ਖਾਮੀ ਨੂੰ ਮੌਜੂ ਹਰਬਲ ਇਲਾਜ ਦੇ ਜ਼ਰੀਏ ਮੁਕੰਮਲ ਤੌਰ 'ਤੇ ਦੂਰ ਕੀਤਾ ਜਾ ਸਕਦਾ ਹੈ। ਅਤੇ ਅਲਹਮਦੁਲਿਲਾ, ਮੇਰੇ ਜ਼ੇਰੇ ਇਲਾਜ ਸੈਂਕੜੋ ਮਰੀਜ਼ ਸ਼ਫਾਯਾਬ ਹੋਏ ਨੇ। ਮੇਰੇ ਭਾਈ, ਮੈਂ ਦਵਾਈ ਪਾਰਸਲ ਕਰਾਈ ਹੈ, ਤੁਸੀਂ ਬਾਕਾਇਦਗੀ ਨਾਲ ਇਸਤੇਮਾਲ ਕਰੋ, ਇਨਸ਼ਾਅੱਲਾ ਤੁਹਾਡੀ ਕਮਜ਼ੋਰੀ ਬਿਲਕੁਲ ਦੂਰ ਹੋ ਜਾਵੇਗੀ ਅਤੇ ਤੁਸੀਂ ਆਪਣੇ ਜਿਸਮ ਵਿੱਚ ਇੱਕ ਖਾਸ ਕੁਵਤ, ਚੁਸਤੀ ਅਤੇ ਤਰੋਤਾਜ਼ਗੀ ਮਹਿਸੂਸ ਕਰੋਗੇ।
7: ਜੀ ਭਾਈ ਸਾਹਿਬ, ਤੁਸੀਂ ਆਪਣੀ ਚਿੱਠੀ ਦਾ ਜਿਹੜਾ ਜਵਾਬ ਸੁਣ ਲਿਆ, ਹੁਣ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਅਮਲ ਕਰਨਾ। ਸੁਲੇਮਾਨ ਸਾਹਿਬ
8: ਜੀ, ਜੀ
7: ਇੱਕ ਸ਼ਾਰਟ ਬ੍ਰੇਕ ਦਾ ਕਿਹਾ ਜਾ ਰਿਹਾ, ਤੁਸੀਂ ਥੋੜ੍ਹਾ ਰੈਸਟ ਕਰੋ, ਮੈਂ ਹਾਜ਼ਰ ਹੁੰਦੀ ਹਾਂ।
8: ਠੀਕ।
7: ਸੋਹਣੇ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ ਬਲਕਿ ਬਿਮਾਰੀਆਂ ਦਾ ਫੌਰੀ ਇਲਾਜ ਕਰਵਾਓ ਅਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਮਸ਼ਹੂਰੋ ਮਾਰੂਫ ਅਤੇ ਮੰਨੇ ਪਰਮੰਨੇ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਆ ਕੇ ਮਿਲੋ, ਜਿਹਦੇ ਲਈ ਸਾਡਾ ਫੋਨ ਨੰਬਰ ਅਤੇ ਐਡਰੈਸ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2710, ਯਾਨੀ 042-377-2710। मोबाइल नंबर है 0300-414-2608 यानी 0300-414-2608 ते साडा ईमेल एड्रेस है suleiman.dawakhana@gmail.com जी भैन भ्राओ ते हुन पेश ने तुहाडी बाकी ईमेल्स ते SMS हर्बल एक्सपर्ट जनाब प्रोफेसर सुलेमान साहब दे तिब्बी मशवरियां दे विच। सुलेमान साहब
8: जी जी,
7: कुछ मरीज ऐसे भी हुंदे ने जेड़े हर वेले यही सोचते रहंदे ने कि उन्हां नूं केड़ी बीमारी नहीं होई। सुलेमान साहब एहो जिहा एक मसला पेश करनी आ जिहड़ा ईमेल दे जरिए मौसूल होया।
8: जी जी,
7: लिखण वाले ने अयाज महमूद साहब। अयाज साहब कहंदे ने कि मोहतरम सुलेमान साहब, मैं किसी एक नहीं बल्कि तिब्बी मसाइल दे घोरक धंधे विच फस गया वा।
8: अच्छा,
7: सिर तो लैके पैरां तक मैं बीमार ही बीमार हां। मैनूं तो समझ ही नहीं आउंदी कि मैनूं बीमारी की है। सुलेमान साहब, मैं सारी तफसील लिखी है, बराए करम अपनी राय नाल आगाह फरमाओ। शुक्रिया जी।
8: अयाज साहब, मैं तुहाडी तहरीर करदा केस हिस्ट्री भी पढ़ी है, मैं तो खुद इस तलाश ही चाह कि वह केड़ी बीमारी है जिहड़ी तुहाडे तिकर नहीं पहुंची। मेरे भाई, अगर तुसी माइंड ना करो तो मैं ये गल कहांगा कि तुहानू जिस्मानी तो ज्यादा नफसियाती मसायल दरपेश ने, लिहाजा बेहतर यही है कि तुसी किसी दिन मैनू आप मिलो ताकि मैं मुकम्मल तशखीस के बाद तुहाडा इलाज तजवीज़ कर सकां। ਤੁਸੀਂ ਰੱਬ ਤੇ ਭਰੋਸਾ ਰੱਖੋ, ਇਨਸ਼ਾਅੱਲਾ ਤੁਸੀਂ ਬਿਲਕੁਲ ਸਿਹਤਯਾਬ ਹੋ ਜਾਓਗੇ
7: ਇਨਸ਼ਾਅੱਲਾ ਤਾਲਾ ਜੀ। ਜੀ ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ ਨਾ, ਹੁਣ ਤੁਸੀਂ ਇਸ ਮਸ਼ਵਰੇ ਤੇ ਫੌਰੀ ਅਮਲ ਕਰੋ ਤਾਂ ਕਿ ਤੁਸੀਂ ਬਿਮਾਰੀਆਂ ਦੇ ਗੋਰਖ ਧੰਦੇ ਵਿੱਚੋਂ ਨਿਕਲ ਸਕੋ। ਸੁਲੇਮਾਨ ਸਾਹਿਬ, ਅਸੀਂ ਬਚਪਨ ਵਿੱਚ ਇੱਕ ਕਹਾਣੀ ਪੜ੍ਹੀ ਸੀ
8: ਜੀ,
7: ਚਲਤਾ ਫਿਰਤਾ ਹਸਪਤਾਲ। ਇਹ ਉਹਨਾਂ ਦਾ ਇੱਕ ਕਰੈਕਟਰ ਸੀ ਜਿਹਨੂੰ ਹਰ ਬਿਮਾਰੀ ਲਾਇਕ ਸੀ।
8: ਸਹਿਮਾ ਜੀ, ਮੇਰੇ ਕੋਲ ਇਹੋ ਜਿਹੇ ਕਈ ਕੇਸਿਸ ਆ ਚੁੱਕੇ ਨੇ, ਇਹੋ ਜਿਹੇ ਕੇਸਿਸ ਅਮੂਮਨ ਨਫਸਿਆਤੀ ਮਸਾਇਲ ਦੇ ਹੁੰਦੇ ਨੇ, ਯਾਨੀ ਜਿਸਮਾਨੀ ਬਿਮਾਰੀ ਘੱਟ ਅਤੇ ਨਫਸਿਆਤੀ ਮਸਲਾ ਜ਼ਿਆਦਾ ਹੁੰਦਾ ਹੈ।
7: ਅਤੇ ਫਿਰ ਸੁਲੇਮਾਨ ਸਾਹਿਬ, ਇਹੋ ਜਿਹੇ ਮਰੀਜ਼ ਠੀਕ ਕਿੰਝ ਹੁੰਦੇ ਨੇ?
8: ਜਸਹਿਮਾ ਜੀ, ਦਵਾਈ ਦੇ ਨਾਲ ਨਾਲ ਮਰੀਜ਼ ਨੂੰ ਬੜੇ ਤਰੀਕੇ ਦੇ ਨਾਲ ਉਹਦੀ ਨਫਸਿਆਤ ਦੇ ਮੁਤਾਬਿਕ ਟੀਚ ਕੀਤਾ ਜਾਂਦਾ ਹੈ ਅਤੇ ਮਰੀਜ਼ ਸਿਹਤਯਾਬ ਹੋ ਜਾਂਦਾ ਹੈ।
7: ਅੱਛਾ, ਯਾਨੀ ਡਬਲ ਮਿਹਨਤ। ਸੁਲੇਮਾਨ ਸਾਹਿਬ, ਅਗਲਾ SMS ਸਾਨੂੰ ਮੌਸੂਲ ਹੋਇਆ ਤੇ ਘੱਲਣ ਵਾਲੇ ਨੇ ਤਾਰਿਕ ਨਾਜ਼ ਸਾਹਿਬ।
8: ਜੀ ਜੀ,
7: ਤਾਰਿਕ ਸਾਹਿਬ ਕਹਿੰਦੇ ਨੇ ਕਿ ਮੇਰੀ ਉਮਰ 46 ਸਾਲ ਹੈ, ਮੈਨੂੰ 1 ਸਾਲ ਤੋਂ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਦਾ ਮਸਲਾ ਹੈ। ਸ਼ੂਗਰ ਤੇ ਕੰਟਰੋਲ ਰਹਿੰਦੀ ਹੈ ਲੇਕਿਨ ਬਲੱਡ ਪ੍ਰੈਸ਼ਰ ਕੰਟਰੋਲ ਨਹੀਂ ਹੁੰਦਾ ਤੇ ਮੈਨੂੰ ਪੱਠਿਆਂ ਦੀ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ, ਜਿਸਮ ਦਰਦ ਕਰਦਾ ਹੈ ਤੇ ਸਾਰੇ ਜਿਸਮ ਦੇ ਪੱਠੇ ਆਕੜ ਜਾਂਦੇ ਨੇ, ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ ਦਿਓ।
8: ਤਾਰਿਕ ਭਾਈ, ਸ਼ੂਗਰ ਦੇ ਮਨਫੀ ਅਸਰਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਇਹ ਸ਼ੂਗਰ ਦਾ ਹੀ ਨਤੀਜਾ ਹੈ। ਮੇਰਾ ਖਿਆਲ ਹੈ ਕਿ ਤੁਹਾਡੀ ਸ਼ੂਗਰ ਕੰਟਰੋਲ ਨਹੀਂ ਰਹਿੰਦੀ, ਲਿਹਾਜ਼ਾ ਤੁਸੀਂ ਬਾਕਾਇਦਗੀ ਨਾਲ ਸ਼ੂਗਰ ਚੈੱਕ ਕਰਨੀ ਹੈ ਅਤੇ ਰੋਜ਼ਾਨਾ ਵਾਕ ਜ਼ਰੂਰ ਕਰਨਾ ਤਾਂ ਕਿ ਦੌਰਾਨੇ ਖੂਨ ਮੁਨਜ਼ਮ ਰਹੇ, ਪੱਠਿਆਂ ਨੂੰ ਕੁਵਤ ਮਿਲੇ ਅਤੇ ਤੁਹਾਡਾ ਬਲੱਡ ਪ੍ਰੈਸ਼ਰ ਵੀ ਨਾਰਮਲ ਹੋ ਜਾਏ।
7: ਬਿਲਕੁਲ
8: ਮੇਰੇ ਮੋਹਤਰਮ ਭਾਈ, ਮੈਂ ਜ਼ੰਜਬੀਲ ਅਤੇ ਐਲੋਵੇਰਾ ਦੇ ਨਾਲ ਇੱਕ ਖਾਸ ਦਵਾਈ ਤਰਤੀਬ ਦਿੱਤੀ ਹੈ ਜਿਹੜੀ ਉਜ਼ਲਾਤੀ ਕਮਜ਼ੋਰੀ ਵਾਸਤੇ ਇੰਤਹਾਈ ਮੁਫੀਦ ਹੈ ਅਤੇ ਇਹਦੇ ਨਾਲ ਅਲਹਮਦੁਲਿਲਾ ਸੈਂਕੜੋ ਮਰੀਜ਼ਾਂ ਨੂੰ ਸ਼ਫਾਯਾਬੀ ਹੋਈ ਹੈ।
7: ਬਿਲਕੁਲ,
8: ਤੁਸੀਂ ਬੜੀ ਪਾਬੰਦੀ ਨਾਲ ਦਵਾਈ ਲੈਣਾ, ਇਨਸ਼ਾਅੱਲਾ ਤੁਹਾਨੂੰ ਬੇਹੱਦ ਫਾਇਦਾ ਹੋਵੇਗਾ
7: ਇਨਸ਼ਾਅੱਲਾ ਤਾਲਾ ਜੀ। ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣ ਲਿਆ, ਹੁਣ ਤੁਸੀਂ ਇਸ ਮਸ਼ਵਰੇ ਤੇ ਅਮਲ ਜ਼ਰੂਰ ਕਰਨਾ। ਸੁਲੇਮਾਨ ਸਾਹਿਬ
8: ਜੀ ਜੀ,
7: ਮੈਂ ਇੱਕ ਮੁਸ਼ਾਹਿਦਾ ਕੀਤਾ ਕਿ ਮੈਂ ਜਦੋਂ ਵੀ ਸ਼ੂਗਰ ਦੇ ਹਵਾਲੇ ਨਾਲ SMS ਜਾਂ ਮੇਲ ਪੜ੍ਹਦੀ ਹਾਂ ਉਹਦੇ 'ਚ ਖਾਲੀ ਸ਼ੂਗਰ ਹੀ ਨਹੀਂ ਬਲਕਿ 1-2 ਮਸਲੇ ਹੋਰ ਵੀ ਹੁੰਦੇ ਨੇ ਅਤੇ ਬਾਜ਼ ਵਾਰੀ 'ਤੇ 4-in-1 ਯਾਨੀ 1 ਬੰਦਾ 4 ਤਿੱਬੀ ਮਸਲੇ।
8: ਸਹਿਮਾ ਜੀ, ਇਹ ਸ਼ੂਗਰ ਦੇ ਨਾਲ ਹੋਣ ਵਾਲੀ ਪੇਚੀਦਗੀਆਂ ਨੇ ਅਤੇ ਅੱਲਾ ਸਭ ਨੂੰ ਇਹ ਜੇ ਤਿੱਬੀ ਮਸਾਇਲ ਤੋਂ ਆਪਣੀ ਅਮਾਨ 'ਚ ਰੱਖੇ। ਆਮੀਨ
7: ਆਮੀਨ ਆਮੀਨ ਜੀ, ਅਤੇ ਮੇਰੇ ਵੱਲੋਂ ਵੀ ਆਮੀਨ ਹੈ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਤਿੱਬੀ ਮਸਲਾ ਹੈ ਨਾ ਉਹ ਮੈਂ ਪੇਸ਼ ਕਰਨੀ ਹਾਂ ਜਿਹੜਾ ਬਜ਼ਰੀਆ ਈਮੇਲ ਸਾਡੇ ਤਿੱਕਰ ਪਹੁੰਚਿਆ।
8: ਜੀ,
7: ਇਲਿਆਸ ਬੁਖਾਰੀ ਸਾਹਿਬ ਫਰਮਾਉਂਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੇ ਵਾਲਿਦ ਸਾਹਿਬ ਨੂੰ 1 ਸਾਲ ਤੋਂ ਅਲਸਰ ਦੀ ਪ੍ਰੋਬਲਮ ਹੈ।
8: ਹਾਂਜੀ,
7: ਅਸੀਂ ਉਹਨਾਂ ਦਾ ਕਾਫੀ ਇਲਾਜ ਕਰਵਾਇਆ ਲੇਕਿਨ ਵਕਤੀ ਆਰਾਮ ਦੇ ਬਾਅਦ ਫੇਰ ਤਕਲੀਫ ਵੱਧ ਜਾਂਦੀ ਹੈ।
8: ਜੀ,
7: ਹੁਣ ਮੈਂ ਸੋਚਿਆ ਕਿ ਇੱਕ ਵਾਰ ਦੇਸੀ ਇਲਾਜ ਨੂੰ ਵੀ ਅਜ਼ਮਾਵਾਂ। ਸੁਲੇਮਾਨ ਸਾਹਿਬ, ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ ਦਿਓ।
8: ਇਲਿਆਸ ਭਾਈ, ਮੈਂ ਸਭ ਤੋਂ ਪਹਿਲਾਂ ਤਾਂ ਇਹ ਦੱਸਣਾ ਚਾਹਾਂਗਾ ਕਿ ਅਲਸਰ ਦੀ ਬਿਮਾਰੀ 'ਚ ਪਰਹੇਜ਼ ਬਹੁਤ ਹੀ ਜ਼ਰੂਰੀ ਅਹਿਮੀਅਤ ਰੱਖਦਾ ਹੈ, ਲਿਹਾਜ਼ਾ ਦਵਾਈ ਦੇ ਨਾਲ ਨਾਲ ਪਰਹੇਜ਼ ਦੀ ਪਾਬੰਦੀ ਵੀ ਕਰਨੀ ਹੈ। ਮਿਰਚ ਮਸਾਲੇ ਬਾਜ਼ਾਰੀ ਖਾਣੇ, ਵੱਡਾ ਗੋਸ਼ਤ ਅਤੇ ਦੂਜੀ ਬਾਜ਼ਾਰੀ ਅਤੇ ਸਕੀਲ ਗਜ਼ਾ ਨਹੀਂ ਖਾਣੀ। ਦੁੱਧ, ਦਹੀਂ ਅਤੇ ਸ਼ਹਿਦ ਦਾ ਇਸਤੇਮਾਲ ਜ਼ਿਆਦਾ ਕਰਨਾ ਹੈ। ਖਾਲੀ ਪੇਟ ਨਹੀਂ ਰਹਿਣਾ, بلکہ ہر دو گھنٹے بعد ہلکی پھلکی کوئی چیز ضرور کھانی ہے
7: جی جی.
8: کیونکہ خالی پیٹ ہون دے نال تذابیت ودھ دی ہے تے درد وچ اضافہ ہوندا ہے. دن وچ کم از کم 3 گلاس دودھ ضرور پینا ہے تے 1 چمچہ روزانہ خالص شہد دودھ وچ ملا کے پینا ہے. میرے بھائی میں تہاڈے والد محترم لئی جڑی دوائی ترتیب دتی ہے وہ میرا ازمودہ تے معمول مطب نسخہ ہے. اندے نال میدے دی تذابیت دور ہوے گی, ورمے میدا تحلیل ہو جائے گا تے اللہ نہ کرے جے میدے چ کوئی زخم ہے تے وہ بھی انشاءاللہ پر جائے گا. تسی باقاعدگی نال دوائی استعمال کرنی ہے, سونے رب دی کرم نوازی نال مکمل آرام آ جائے گا
7: انشاءاللہ تعالی جی, کیوں نہیں جی. محترم تسی اپنی میل دا جواب سنیا, ساڈی بھی دعا ہے کہ سونا رب تواڈے والد محترم نو صحت عطا فرمائے, آمین. سلیمان صاحب ہمیشہ ہی طرح ای میل ایس ایم ایس تے میریاں معلوماتی گلاں سب واقعی نے لے لیکن پروگرام دا ویلا مکیا. سلیمان صاحب میں تہاڈی بے حد شکر گزار ہاں کہ تسی اپنی مصروفیت دے باوجود ساڈے پروگرام نو رونق بخشی, تہاڈا بہت بہت شکریہ.
8: سہما جی تہاڈا وی, پروگرام دی ساری ٹیم دا, سارے سننے والیاں دا, تہاڈا سب دا بہت بہت شکریہ
7: جی, بڑی مہربانی. سونے پین پراؤ اپنا بہت خیال رکھو تے رب نہ کرے جے تسی کسے طبی مسئلے وچ گرفتار ہو تے فوراً ہی پروفیسر سلیمان صاحب نو آپ ملو, تے ملن واسطے ساڈا پتہ تے فون نمبر اے نے. سلیمان دواخانہ رجسٹرڈ, پل فلائی اوور بالمقابل مینار پاکستان, مین راوی روڈ, لاہور. فون نمبر 042-377-27160 یعنی 042-377-27160. موبائل نمبر ہے 03004142608 یعنی 03004142608. تے ساڈا ای میل ایڈریس ہے suleiman.dawakhana@gmail.com. جی میرے بھن بھرا دے نال ہی اپنی میزبان سائمہ نو اجازت دیو, اگلے پروگرام وچ انشاءاللہ پھر ملیں گے, اس ویلے تک رب رکھا.
9: FM 101 نال نال ساڈے تے نال نال تواڈے, کیوں جی کوئی شک ہے کیا؟
10: ماں دا دودھ بچے دی پہلی مکمل تے سب تو بہترین غذا ہے. ماں اپنے بچے نو پیدائش تے پہلے گھنٹے وچ ہی دودھ پلانا شروع کر دے وے. پہلے 6 مہینے تک بچے نو صرف اپنا دودھ دیو, ایتھوں تک کہ پانی وی نہ دیو. 6 مہینے بعد مناسب اضافی غذا دے نال نال 2 سال دی عمر تک اپنا دودھ پلانا جاری رکھو. بلا وجہ ڈبے دے دودھ تے فیڈر دی ورتوں تو پرہیز کرو, کیوں جے ماں دے دودھ دا کوئی نیمول بدل نہیں. صحت مند بچہ, روشن پاکستان. اے پیغام ریڈیو پاکستان والوں مفاد عامہ لئی پیش کیتا گیا ہے.
6: We will be back after this short commercial break. Stay with us.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ ਮਾਓ ਆਪਣੇ ਬੱਚੇ ਨੂੰ ਪੈਦਾਇਸ਼ ਦੇ ਪਹਿਲੇ ਘੰਟੇ ਵਿੱਚ ਹੀ ਦੁੱਧ ਪਿਲਾਉਣਾ ਸ਼ੁਰੂ ਕਰ ਦਿਓ ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ 6 ਮਹੀਨਿਆਂ ਬਾਅਦ ਮੁਨਾਸਬ ਅਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ ਸਿਹਤਮੰਦ ਬੱਚਾ ਰੋਸ਼ਨ ਪਾਕਿਸਤਾਨ ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮਫਾਦੇ ਆਮਾ ਲਈ ਪੇਸ਼ ਕੀਤਾ ਗਿਆ ਹੈ
2: We will be back after this short commercial break. Stay with us.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ ਮਾਵਾਂ ਨੂੰ ਆਪਣੇ ਬੱਚੇ ਦੇ ਪੈਦਾਇਸ਼ ਦੇ ਘੰਟੇ ਦੇ ਵਿੱਚ ਦੁੱਧ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ 6 ਮਹੀਨਿਆਂ ਦੇ ਬਾਅਦ ਮੁਨਾਸਿਬ ਇਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ ਸਿਹਤਮੰਦ ਬੱਚਾ ਰੋਸ਼ਨ ਪਾਕਿਸਤਾਨ ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮੁਫਾਦੇ ਆਮਾ ਲਈ ਪੇਸ਼ ਕੀਤਾ ਗਿਆ ਹੈ
2: We will be back after this short commercial break. Stay with us.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ ਮਾਂ ਆਪਣੇ ਬੱਚੇ ਨੂੰ ਪੈਦਾਇਸ਼ ਦੇ ਪਹਿਲੇ ਘੰਟੇ ਵਿੱਚ ਹੀ ਦੁੱਧ ਪਿਲਾਉਣਾ ਸ਼ੁਰੂ ਕਰ ਦਿਓ ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ 6 ਮਹੀਨਿਆਂ ਬਾਅਦ ਮੁਨਾਸਬ ਅਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ ਸਿਹਤਮੰਦ ਬੱਚਾ ਰੋਸ਼ਨ ਪਾਕਿਸਤਾਨ ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮਫਾਦੇ ਆਮਾ ਲਈ ਪੇਸ਼ ਕੀਤਾ ਗਿਆ ਹੈ
2: We will be back after this short commercial break. Stay with us.

0: रात के 10 बजे हैं। अस्सलामुअलैकुम, ये रेडियो पाकिस्तान है। मोहम्मद अनीस से खबरें सुनिए। पहले अहम खबरों का खुलासा। वज़ीर-ए-आज़म ने पाकिस्तान की गैर मुतज़लज़ल हिमायत और इलाकाई अमन में किरदार पर सऊदी अरब की तारीफ की है। बरतानिया ने इलाकाई अमन और इस्तेहकाम के फरोग में पाकिस्तान के अहम किरदार को सराहा है। पाकिस्तान और कुवैत ने अस्करी तावन को फरोग देने के लिए प्रोटोकॉल एग्रीमेंट 2026 पर दस्तखत किए हैं। अक़वामे मुत्तहिदा ने वाज़ेह तौर पर कहा है कि जम्मू कश्मीर बदस्तूर बैन अल-अक़वामी तौर पर तस्लीम शुदा तनाज़ा है।
1: This is 101% pure. You are tuned into the one above, 101 FM.
2: FM 101, the fun has begun.
3: FM 101 naal naal sade te naal naal tuade kyun ji koi shak hai kya
4: maa da dudh bacche di pehli mukammal te sab to behtareen ghiza hai ਮਾਵਾਂ ਨੂੰ ਆਪਣੇ ਬੱਚੇ ਦੇ ਪੈਦਾਇਸ਼ ਦੇ ਘੰਟੇ ਦੇ ਵਿੱਚ ਦੁੱਧ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ, ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ। 6 ਮਹੀਨਿਆਂ ਦੇ ਬਾਅਦ ਮੁਨਾਸਿਬ ਇਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ। ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ, ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ। ਸਿਹਤਮੰਦ ਬੱਚਾ, ਰੋਸ਼ਨ ਪਾਕਿਸਤਾਨ। ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮੁਫਾਦੇ ਆਮਾ ਲਈ ਪੇਸ਼ ਕੀਤਾ ਗਿਆ ਹੈ।
5: We will be back after this short commercial break. Stay with us.

0: 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ ਮਾਂ ਆਪਣੇ ਬੱਚੇ ਨੂੰ ਪੈਦਾਇਸ਼ ਦੇ ਪਹਿਲੇ ਘੰਟੇ ਵਿੱਚ ਹੀ ਦੁੱਧ ਪਿਲਾਉਣਾ ਸ਼ੁਰੂ ਕਰ ਦੇਵੇ ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ 6 ਮਹੀਨਿਆਂ ਬਾਅਦ ਮੁਨਾਸਿਬ ਇਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ ਬਿਲਾ ਵਜ੍ਹਾ ਡੱਬੇ ਦੇ ਦੁੱਧ ਅਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਨਿਮੁਲ ਬਦਲ ਨਹੀਂ ਸਿਹਤਮੰਦ ਬੱਚਾ ਰੋਸ਼ਨ ਪਾਕਿਸਤਾਨ ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮਫਾਦ ਆਮਾ ਲਈ ਪੇਸ਼ ਕੀਤਾ ਗਿਆ ਹੈ।